ਸਮਾਂ ਕਲ ਜੁਗਦਾ ਹੈ, ਕਲ ਯੁਗ ਦੇ ਵਿੱਚ ਨਾਮ ਨੂੰ ਵਡਿਆਈ ਮਿਲੀ ਹੈ, ਕੀਰਤਨ ਨੂੰ ਵਡਿਆਈ ਮਿਲੀ ਹੈ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਐ ਕਲ ਯੁਗ ਤੂੰ ਧਨ ਹੈ। ਅਸੀਂ ਤਾਂ ਕਹਿੰਦੇ ਹੋਵਾਂਗੇ ਕਲ ਯੁਗ ਮਾੜਾ ਹੈ, ਕਲ ਯੁਗ ਉਹਨਾਂ ਲਈ ਮਾੜਾ ਜਿਹੜੇ ਨਹੀਂ ਜਪਦੇ, ਕਲ ਯੁਗ ਉਹਨਾਂ ਲਈ ਮਾੜਾ ਜੋ ਮਾਇਆ ਦੇ ਵਿੱਚ ਖਚਿਤ ਹੋ ਗਏ ਹਨ, ਕਲ ਯੁਗ ਉਹਨਾਂ ਲਈ ਮਾੜਾ ਹੈ ਜੋ ਵਿਕਾਰਾਂ ਦੀ ਅੱਗ ਵਿੱਚ ਹਰ ਵੇਲੇ ਸੜ ਰਹੇ ਹਨ। ਜਿਹੜੇ ਜਪਦੇ ਹਨ ਬਾਈ, ਉਹਨਾਂ ਨੂੰ ਤਾਂ ਇਸ ਤੋਂ ਸਸਤਾ ਸੌਦਾ ਹੋਰ ਕਿਸੇ ਯੁੱਗ ਚ ਮਿਲਿਆ ਹੀ ਨਹੀਂ, ਕਿਉਂਕਿ ਪਿਛਲੇ ਯੁੱਗਾਂ ਵਿੱਚ ਲੱਖਾਂ ਵਰਸ਼ ਤਪੱਸਿਆ ਕੋਈ ਕਰਦਾ ਸੀ ਤੇ ਕੋਈ ਵਿਰਲੇ ਨੂੰ ਵਰਦਾਨ ਮਿਲਦੇ ਸਨ, ਕੋਈ ਵਿਰਲਾ ਤੋੜ ਅਪੜਦਾ ਸੀ ਲੱਖਾਂ ਵਰਸ਼ ਤਪੱਸਿਆ ਕਰਕੇ ਵੀ। ਪਰ ਕਲਯੁਗ ਦੇ ਵਿੱਚ ਹਜ਼ੂਰ ਕਹਿੰਦੇ ਹਨ, ਭਾਈ ਇੱਕ ਘੜੀ ਵੀ ਤੂੰ ਮਨ ਜੋੜ ਕੇ ਗੁਰੂ ਦੇ ਚਰਨਾਂ ਵਿੱਚ ਜਪ ਸ੍ਰੀ ਵਾਹਿਗੁਰੂ, ਇਹ ਪਲ ਤੇਰੇ ਸੱਚਖੰਡ ਵਿੱਚ ਲਿਖੇ ਜਾਣਗੇ, ਇਹ ਪਲ ਤੇਰੇ ਜੀਵਨ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੇ ਜਾਣਗੇ ਕਿ ਤੂੰ ਸਤ ਸੰਗਤ ਵਿੱਚ ਬਹਿ ਕੇ ਜਪਿਆ ਸ੍ਰੀ ਵਾਹਿਗੁਰੂ। ਕਿਉਂਕਿ ਇੱਕ ਘੜੀ ਆਧੀ ਘੜੀ, ਜੇ ਇੱਕ ਘੜੀ ਨਹੀਂ, ਇੱਕ ਘੜੀ 24 ਮਿੰਟ ਦੀ ਹੁੰਦੀ ਹੈ। ਹਜ਼ੂਰ ਕਹਿੰਦੇ ਨੇ, ਉਹ ਜਾਣੇ ਜੇ ਇਤਨਾ ਹੀ ਤੂੰ ਗ੍ਰਸਿਆ ਹੋਇਆ, ਇਤਨਾ ਹੀ ਧੰਦਿਆਂ ਵਿੱਚ ਫਸਿਆ ਹੋਇਆ, ਜੇ ਇੱਕ ਘੜੀ ਵੀ ਨਹੀਂ ਸਮਾਂ ਕੱਢ ਸਕਦਾ ਤਾਂ 12 ਮਿੰਟ ਕੱਢ ਲੈ ਆਧੀ ਘੜੀ, ਤੇ ਜੇ ਇਤਨਾ ਵੀ ਤੇਰੇ ਕੋਲੋਂ ਨਹੀਂ ਹੁੰਦਾ ਆਧੀ ਹੋ ਤੇ ਆਧ, ਇਹਦੂ ਵੀ ਅੱਧੀ ਕਰ ਲੈ, ਪਰ ਕੁਝ ਤਾਂ ਕਰਿਆ ਕਰ। ਜਦੋਂ ਤੂੰ ਆਇਆ ਸੈਂ ਤੇਰੇ ਕੋਲ ਅਮੋਲਕ ਸ਼ਵਾਸਾਂ ਦੀ ਪੂੰਜੀ ਸੀ, ਜੋ ਇੱਕ ਇੱਕ ਸ਼ਵਾਸ ਵੀ ਲੱਖੀ ਹੱਥ ਨਹੀਂ ਆ ਸਕਦਾ, ਕਿਉਂਕਿ 24,000 ਸਾਡਾ ਰੋਜ ਦਾ ਖਰਚ ਹੈ, 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਵੇਂ ਜੀਵੇ। ਮਹਾਂਪੁਰਖ ਕਹਿੰਦੇ ਹਨ, ਮੈਂ ਹੈਰਾਨ ਹਾਂ ਜਿਹਦਾ 24,000 ਰੋਜ ਘਟ ਰਿਹਾ ਹੋਵੇ ਉਹ ਕਿਵੇਂ ਬੇਖਬਰ ਹੈ, ਕਿਵੇਂ ਉਸ ਨੂੰ ਚਿੰਤਾ ਨਹੀਂ ਹੋਈ, ਉਹ ਮੋਹ ਮਾਇਆ ਦੀ ਨੀਂਦਰ ਵਿੱਚ ਸੁੱਤਾ ਹੋਇਆ ਹੈ, ਤੇ ਸੁੱਤਾ ਮੋਇਆ ਇੱਕ ਬਰਾਬਰ ਹੁੰਦਾ। ਮਨੁੱਖ ਸੁੱਤਾ ਹੋਵੇ ਤਾਂ ਘਰ ਲੁੱਟਿਆ ਜਾਂਦਾ, ਪਤਾ ਨਹੀਂ ਲੱਗਦਾ, ਤੇਰਾ ਘਰ ਵੀ ਇਸੇ ਤਰ੍ਹਾਂ ਲੁੱਟਿਆ ਜਾ ਰਿਹਾ ਦਿਨ ਰਾਤ, 24,000 ਤੇਰੇ ਖਰਚ ਹੋ ਰਹੇ ਹਨ। ਇਹ ਬੰਦੇ ਤੈਨੂੰ ਕਦੇ ਖਿਆਲ ਨਹੀਂ ਆਇਆ ਕਿ ਇਹਨਾਂ ਵਿੱਚੋਂ ਕੁਝ ਤਾਂ ਪਰਮੇਸ਼ਰ ਦੇ ਭੇਟਾ ਕਰ ਦੇਵਾਂ, ਇਹਨਾਂ ਸਵਾਸਾਂ ਨੂੰ ਮੇਰੇ ਕੰਮ ਆਵੇਗਾ। ਮਾਮੂਲੀ ਦੁਕਾਨਦਾਰ ਸਵੇਰ ਤੋਂ ਸ਼ਾਮ ਤੱਕ ਹਿਸਾਬ ਲਾ ਲੈਂਦਾ ਅੱਜ ਕੀ ਖੱਟਿਆ ਕੀ ਗਵਾਇਆ, ਪਰ ਤੂੰ ਕਦੇ ਆਪਣੇ ਜੀਵਨ ਦਾ ਹਿਸਾਬ ਨਹੀਂ ਲਾਇਆ ਕਿ ਅੱਜ ਕਿਤਨੇ ਕੁ ਸਵਾਸ ਤੇਰੇ ਸਿਮਰਨ ਵਿੱਚ ਬੀਤੇ ਹਨ, ਕਿਤਨੇ ਕੁ ਸਵਾਸ ਤੋਂ ਨਿੰਦਿਆ ਚੁਗਲੀ ਕਰਕੇ ਉਜਾੜੇ ਹਨ, ਕਿਤਨਾ ਕੁ ਨੁਕਸਾਨ ਕੀਤਾ ਕਿਤਨਾ ਲਾਭ ਹੋਇਆ, ਤੂੰ ਕਦੇ ਹਿਸਾਬ ਨਹੀਂ ਕਰਦਾ। ਇਸ ਲਈ ਭਾਈ ਇੱਕ ਮਾਮੂਲੀ ਗਰੀਬ ਮਨੁੱਖ ਜੇ 5 ਪੈਸੇ ਵੀ ਰੋਜ ਰੱਖਣੇ ਸ਼ੁਰੂ ਕਰ ਦੇਵੇ ਨਾ ਤੇ ਅਖੀਰ ਤੇ ਜਾ ਕੇ ਕਿਤਨਾ ਧਨ ਇਕੱਠਾ ਹੋ ਜਾਂਦਾ ਹੈ। ਇਹ ਮਨੁੱਖ 24,000 ਵਿੱਚੋਂ ਕੁਝ ਹੀ ਪਰਮੇਸ਼ਰ ਦੇ ਲੇਖੇ ਰੋਜ ਲਾਈ ਜਾ ਤੇ ਜਦੋਂ ਜਾਏਗਾ ਤਾਂ ਉਹ ਸਤਸੰਗ ਦੀਆਂ ਘੜੀਆਂ ਤੇਰੇ ਕੋਲ ਹੋਣਗੀਆਂ, ਤੇਰਾ ਆਇਆ ਸਫਲ ਹੋ ਜਾਵੇਗਾ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਇਹ ਕਲਯੁਗ ਤੂੰ ਧਨ ਹੈ, ਜਿਹੜੀ ਲੱਖਾਂ ਵਰਸ਼ ਕਮਾਈ ਕਰਕੇ ਤਪੱਸਿਆ ਕਰਕੇ ਕਾਲਨਾ ਕਰਕੇ ਨਹੀਂ ਸੀ ਦਾਤ ਮਿਲਦੀ, ਇੱਕ ਘੜੀ ਵੀ ਤੇਰੇ ਚਰਨਾਂ ਵਿੱਚ ਕਲਯੁਗ ਦੇ ਵਿੱਚ ਕੋਈ ਜੁੜ ਜਾਵੇ ਉਹਦਾ ਸੰਸਾਰ ਤੇ ਆਉਣਾ ਸੰਸਾਰ ਤੋਂ ਜਾਣਾ ਸਫਲ ਹੋ ਜਾਂਦਾ। ਇਸ ਲਈ ਨਾਮ ਬੀਜ ਲਓ। ਮਹਾਂਪੁਰਖ ਬਾਬਾ ਨੰਦ ਸਿੰਘ ਜੀ ਮਹਾਰਾਜ
बड़े प्यार नाल ये पढ़ाया करते सन गुरमुखो कि जीवन छेती नहीं मिलन वाला, मुड़ मुड़ नहीं मिलन वाला, इसलिए जितना जप लोगे तुहाडे कम आवेगा, तुहाडे नाल जावेगा।

ਕਿਉਂਕਿ ਇਹੋ ਹੀ ਇੱਕ ਸਮਾਂ ਹੈ, ਇਹੋ ਹੀ ਇੱਕ ਮਨੁੱਛਾ ਜਨਮ ਹੈ ਜਿਸ ਵਿੱਚ ਤੂੰ ਪ੍ਰਭੂ ਨੂੰ ਪਾ ਸਕਦਾ ਹੈ। ਜਿਨ੍ਹਾਂ ਨੇ ਨਹੀਂ ਪ੍ਰਭੂ ਨੂੰ ਪਾਉਣ ਦਾ ਯਤਨ ਕੀਤਾ ਉਹ ਸੰਸਾਰ ਤੋਂ ਰੋਂਦੇ ਹੀ ਗਏ ਹਨ, ਕੋਈ ਹੱਸਦਾ ਨਹੀਂ ਗਿਆ। ਸਿਕੰਦਰ ਨੇ ਸਾਰੀ ਧਰਤੀ ਦਾ ਰਾਜ ਲੈ ਕੇ ਵੀ ਆਖੀਰ ਦੇ ਸਮੇਂ ਆਪਣੇ ਹੱਥ ਬਾਹਰ ਰੱਖੇ, ਉਹ ਦੁਨੀਆਂ ਦੇ ਲੋਕੋ ਮੇਰੇ ਤੋਂ ਤਾਂ ਵੱਧ ਕੋਈ ਧਨੀ ਨਹੀਂ ਹੋਏਗਾ ਨਾ ਦੁਨੀਆਂ ਵਿੱਚ, ਆ ਵੇਖ ਲੋ ਬਿਨਾਂ ਨਾਮ ਦੇ ਖਾਲੀ ਹੱਥ ਜਾ ਰਿਹਾ, ਕੁਝ ਲੈ ਨਹੀਂ ਚੱਲਿਆ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਕੂੜ ਰਾਜਾ ਕੂੜ ਪ੍ਰਜਾ ਦੁਨੀਆਂ ਦੇ ਜਿਤਨੇ ਪਦਾਰਥ ਸਨ, ਹੀਰੇ ਮੋਤੀ ਜਵਾਹਰਾਤ, ਆਖਿਆ ਇਹ ਸਭ ਕੂੜ ਹਨ। ਇਹ ਮਨੁੱਖ ਜੇ ਕੁਝ ਪ੍ਰਾਪਤ ਕਰਨਾ ਚਾਹੁੰਦਾ ਤਾਂ ਨਾਮ ਦੇ ਲਾਲ ਕਰ, ਇਹ ਮਨੁੱਛਾ ਜਨਮ ਹੀ ਤੇਰਾ ਅਮੋਲਕ ਹੀਰਾ ਹੈ, ਇਸ ਹੀਰੇ ਜਨਮ ਨੂੰ ਜਪ ਜਪ ਕੇ ਸੇਵਾ ਕਰਕੇ ਸਫਲ ਕਰ ਲੈ। ਵੱਡੇ ਵੱਡੇ ਦੁਨੀਆਂ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾਂ, ਵੱਡੇ ਵੱਡੇ ਨਾਮ ਤੋਂ ਬਿਨਾਂ ਜੋ ਵੀ ਕੋਈ ਸੰਸਾਰ ਤੇ ਆਇਆ ਉਹ ਇਸ ਸੰਸਾਰ ਵਿੱਚ ਡੁੱਬ ਗਿਆ, ਤਰਿਆ ਕੋਈ ਨਹੀਂ, ਬਿਨ ਰਸ ਚਾਖੇ ਬੁੱਢ ਗਈ ਸਗਲੀ, ਸਾਰੇ ਹੀ ਡੁੱਬ ਮੋਏ ਹਨ। ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਆਪਣਾ ਨਾਮ ਮਿੱਟੀ ਵਿੱਚ ਰਲਾ ਗਏ ਹਨ, ਤੇ ਜਿਨ੍ਹਾਂ ਨੇ ਜਪਿਆ ਉਹਨਾਂ ਦੀ ਪਿੱਛੇ ਵੀ ਹੁਣ ਵੀ ਤੇ ਰਹਿੰਦੀ ਦੁਨੀਆਂ ਤੱਕ ਸ਼ੋਭਾ ਹੁੰਦੀ ਰਹੇਗੀ। ਉਹ ਪਿੱਛੇ ਵੀ ਜਿਉਂਦੇ ਸਨ, ਹੁਣ ਵੀ ਜਿਉਂਦੇ ਹਨ ਤੇ ਰਹਿੰਦੀ ਦੁਨੀਆਂ ਤੱਕ ਜ਼ਿੰਦਾ ਰਹਿਣਗੇ। ਉਹ ਕਿਉਂਕਿ ਜਪਣ ਵਾਲਿਆਂ ਨੂੰ ਕੋਈ ਨਹੀਂ ਮਾਰ ਸਕਦਾ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੇ ਮਨ ਮੈਂ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਭਾਈ ਨਾਮ ਦਾ ਬੀਜ ਬੋਲੋ, ਆ ਜਿਹੜਾ ਸੰਸਾਰ ਦਾ ਸੁਖ ਤੁਹਾਨੂੰ ਨਜ਼ਰ ਆਉਂਦਾ, ਸਮਾਂ ਆਵੇਗਾ ਇਹ ਸਾਰੇ ਸੁਖ ਤੁਹਾਡੇ ਤੋਂ ਦੂਰ ਹੁੰਦੇ ਜਾਣਗੇ, ਸਮਾਂ ਆਵੇਗਾ ਇਹ ਸਰੀਰ ਵੀ ਤੁਹਾਡਾ ਸਾਥ ਨਾ ਦੇਗਾ ਜਿਹਦੇ ਲਈ ਤੁਸੀਂ ਸਾਰਾ ਦਿਨ ਭਟਕਦੇ, ਸਮਾਂ ਆਉਣ ਤੇ ਸਾਰੀਆਂ ਹੀ ਵਸਤੂਆਂ ਨੇ ਜਵਾਬ ਦੇ ਜਾਣਾ, ਤੇ ਫਿਰ ਕੌਣ ਸਹਾਇਤਾ ਕਰੇਗਾ, ਇੱਕ ਨਾਮ ਤੇਰੇ ਨਾਲ ਹੋਵੇਗਾ। ਇਸ ਲਈ ਇਸ ਦਾ ਬੀਜ ਬੋਇਆ ਹੋਵੇਗਾ, ਪੂੰਜੀ ਤੇਰੇ ਕੋਲ ਹੋਏਗੀ ਨਾਮ ਦੀ, ਤੇ ਫਿਰ ਦਰਗਾਹ ਵਿੱਚ ਭਾਈ ਮਨ ਪਾਏਗਾ। ਇੱਥੇ ਵੀ ਲੋਕੀ ਕਹਿਣਗੇ ਫਲਾਣਾ ਬੜਾ ਚੰਗਾ ਸੀ, ਬੜਾ ਸਿਮਰਨ ਵਾਲਾ ਸੀ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ, ਤਤ ਚੰਗਿਆਈਆਂ ਦਾ ਪੁਤਲਾ ਬਣ ਕੇ ਗੁਰੂ ਅੱਗੇ ਜਾ, ਤੇ ਗੁਰੂ ਬਾਹਾਂ ਪਲਕ ਕੇ ਕਵੇ ਆ ਮੇਰੇ ਲਾਲ, ਤੂੰ ਖੱਟ ਕੇ ਆਏ, ਗੁਆ ਕੇ ਨਹੀਂ ਆਇਆ। ਗੁਆ ਕੇ ਤਾਂ ਬਹੁਤ ਜਾਂਦੇ ਹਨ, ਕੋਈ ਵਿਰਲਾ ਖੱਟ ਕੇ ਜਾਂਦਾ, ਤੇ ਜਿਹੜੇ ਖੱਟ ਕੇ ਜਾਂਦੇ ਹਨ ਫਿਰ ਮਾਲਕ ਉਹਨਾਂ ਲਈ ਕਈ ਸੁਹਾਗਤ ਦੇ ਦਰਵਾਜ਼ੇ ਲਾਉਂਦਾ। ਹਰ ਦਰਗਹਿ ਗੁਰਸਿੱਖ ਪਹਿਨਾਈਏ, ਗੁਰੂ ਕੀ ਬਾਣੀ ਨੇ ਕਿਹਾ ਕਿ ਐਸੇ ਗੁਰਸਿੱਖਾਂ ਦਾ ਬੜੀ ਧੂਮ ਧਾਮ ਨਾਲ ਸੁਹਾਗਤ ਹੁੰਦਾ, ਜਿਨ੍ਹਾਂ ਮੇਰਾ ਸਤਿਗੁਰ ਤੁਠਾ, ਜਿਨ੍ਹਾਂ ਨੇ ਗੁਰੂ ਨੂੰ ਪ੍ਰਸੰਨ ਕੀਤਾ ਜਪ ਜਪ ਕੇ। ਤੋ ਆਓ ਭਾਈ ਆਪਣਾ ਜੀਵਨ ਸਫਲ ਕਰਨਾ, ਆਪਣੇ ਜੀਵਨ ਨੂੰ ਅਸੀਂ ਨਰਕ ਨਹੀਂ ਬਣਾਉਣਾ, ਆਪਣੇ ਜੀਵਨ ਨੂੰ ਬੈਕੁੰਠ ਬਣਾਉਣਾ। ਤੇ ਬੈਕੁੰਠ ਕਿਨ੍ਹਾਂ ਦਾ ਜੀਵਨ ਹੁੰਦਾ ਜਿਨ੍ਹਾਂ

0: ਜਾਤ ਦੀ ਨਹੀਂ। ਸਤਿਗੁਰ ਨੇ ਖਿਆਲ ਬੜਾ ਸੁਣ ਦਿੱਤਾ ਹੈ, ਕਹਿੰਦੇ ਨੇ ਖਿਆਲ ਕਰਿਓ,
1: ਜਿੱਥੇ ਲੇਖ ਮੰਗੀ ਹੈ ਤਿੱਥੇ ਦੇਹੀ ਜਾਤ ਨਾ ਜਾਏ।
0: ਜਿੱਥੇ ਲੇਖਾ ਹੋਣਾ ਹੈ ਨਾ, ਜਿੱਥੇ ਹਿਸਾਬ ਕਿਤਾਬ ਹੋਣਾ ਹੈ ਨਾ, ਉੱਥੇ ਦੇਹ ਹੋਣੀ ਹੈ ਤੇ ਨਾ ਹੀ ਉੱਥੇ ਜਾਤ ਹੋਣੀ। ਗੱਲ ਕੇਵਲ ਜੋਤ ਦੀ ਹੈ, ਜਾਤ ਦੀ ਨਹੀਂ। ਪਰ ਅੱਜ ਸਮਾਜ ਵਿੱਚ ਵੇਖੋ ਕੀ ਹੋ ਰਿਹਾ, ਕੋਈ ਜੋਤ ਪੁੱਛਦਾ, ਕੋਈ ਜੋਤ ਵੇਖਦਾ ਨਹੀਂ। ਪਹਿਲੇ ਅਸੀਂ ਜਾਤ ਪੁੱਛਣੀ, ਤੇਰੀ ਜਾਤ ਕੀ, ਤੇਰੀ ਕਾਸਟ ਕੀ, ਕਿਸ ਕਾਸਟ ਨੂੰ ਬਿਲੋਂਗ ਕਰਨਾ, ਇਹੀ ਕੇਵਲ ਪੁੱਛਿਆ ਜਾਂਦਾ, ਕੋਈ ਜੋਤ ਵੱਲ ਨਹੀਂ ਵੇਖਦਾ। ਪਰ ਸਤਿਗੁਰੂ ਕਹਿੰਦੇ ਨੇ ਪਹਿਲੇ ਜੋਤ। ਕਈ ਗੱਲਾਂ ਸਤਿਗੁਰੂ ਜੀ ਨੇ ਐਸੀਆਂ ਸਾਡੀ ਝੋਲੀ ਪਾਈਆਂ ਹਨ, ਇੱਕ ਬਚਨ ਬੜਾ ਕੀਮਤੀ ਯਾਦ ਆਇਆ, ਆਪ ਦੀ ਝੋਲੀ ਪਾਵਾਂ ਕਿ ਸਤਿਗੁਰ ਨੇ ਇਸ ਬਚਨ ਨੂੰ ਆਖਿਆ ਨਹੀਂ, ਆਪ ਕਰਕੇ ਦਿਖਾਇਆ। ਸਤਿਗੁਰ ਆਰਾਮ ਕਰ ਰਹੇ ਸਨ, ਸਤਿਗੁਰ ਦੇ ਕੰਨੀ ਇੱਕ ਆਵਾਜ਼ ਪਈ। ਉਹ ਮਿੱਠੀ ਮਧੁਰ ਆਵਾਜ਼ ਨੂੰ ਸੁਣਦੇ ਸੁਣਦੇ ਸਤਿਗੁਰ ਉਸ ਪਾਸੇ ਤੁਰ ਪਏ। ਕੀ ਵੇਖਦੇ ਨੇ, ਇੱਕ ਮਨੁੱਖ, ਇੱਕ ਪੁਰਸ਼ ਹੱਥ ਵਿੱਚ ਰਬਾਬ ਲਈ ਰਬਾਬ ਵਜਾ ਰਹੇ। ਉਸ ਵੱਜਦੀ ਰਬਾਬ ਨੂੰ ਵੇਖ ਕੇ ਸਤਿਗੁਰ ਬੜੇ ਖੁਸ਼ ਤੇ ਪ੍ਰਸੰਨ ਹੋਏ। ਕਹਿੰਦੇ ਨੇ ਭਲਾ ਰਬਾਬ ਵਜਾਇੰਦਾ, ਭਾਈ ਰਬਾਬ ਕਮਾਲ ਵਜਾ ਰਹੀ। ਪਰ ਜੇ ਇਸ ਰਾਗ ਵਿੱਚ ਕਿਤੇ ਸ਼ਬਦ ਪਾ ਕੇ ਵਜਾਏ, ਇਹਦਾ ਆਨੰਦ ਕੁਛ ਹੋਰ ਹੀ ਹੋਵੇ। ਉਸ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ ਹੈ, ਤੈਨੂੰ ਰਾਗ ਦਿੱਤਾ, ਤੈਨੂੰ ਸੁਰ ਦਿੱਤੀ ਹੈ, ਲੇਕਿਨ ਤੇਰੇ ਕੋਲ ਸ਼ਬਦ ਨਹੀਂ। ਇਸ ਰਾਗ ਵਿੱਚ ਸ਼ਬਦ ਨੂੰ ਪਾ ਕੇ ਗਾਇਨ ਕਰੇ, ਇਹਦਾ ਆਨੰਦ ਕੁਝ ਹੋਰ ਹੋ। ਕੌਣ ਹੈ, ਸਤਿਗੁਰ ਪੁੱਛ ਕਰਦੇ ਨੇ, ਭਾਈ ਨਾਂ ਕੀ ਤੇਰਾ? ਕਹਿਣ ਲੱਗਾ ਜੀ ਨਾਂ ਦਾਨਾ। ਸਤਿਗੁਰ ਕਹਿੰਦੇ ਨੇ ਤੈਨੂੰ ਪਤਾ ਦਾਨਾ ਕਿਹਨੂੰ ਕਹਿੰਦੇ ਨੇ? ਨਹੀਂ ਮਹਾਰਾਜ, ਮੈਂ ਨਹੀਂ ਜਾਣਦਾ। ਦਾਨਾ ਕਹਿੰਦੇ ਨੇ ਸਿਆਣੇ ਨੂੰ, ਜੋ ਸਿਆਣਾ ਹੋਵੇ ਉਹਨੂੰ ਦਾਨਾ ਕਹਿ ਕੇ ਬੁਲਾਉਂਦੇ, ਵੀ ਇਹ ਬੜਾ ਦਾਨਾ। ਦਾਨਾ ਸਿਆਣੇ ਨੂੰ ਹੀ ਕਹਿੰਦੇ ਨੇ, ਪਰ ਤੂੰ ਕੀ ਕਰ ਰਹੇ? ਕਹਿੰਦਾ ਜੀ ਮੈਂ ਲੋਕਾਂ ਦੀ ਉਸਤ ਕਰਕੇ ਆਪਣਾ ਪੇਟ ਪਾਲ ਰਿਹਾ, ਰੋਟੀ ਗੁਜ਼ਾਰੇ ਜੋਗਾ ਕੁਝ ਕਰ ਲੈਂਦਾ। ਸਤਿਗੁਰ ਕਹਿੰਦੇ ਨੇ ਮੇਰੇ ਨਾਲ ਆ, ਮੇਰੇ ਨਾਲ ਚੱਲ। ਜਦੋਂ ਰਾਗ ਵਿੱਚ ਸ਼ਬਦ ਪਾ ਕੇ ਗਾਏਗਾ, ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਸਤਿਗੁਰੂ ਜੀ, ਮੈਂ ਸਮਾਜ ਦੇ ਵਿੱਚ ਇੱਕ ਪਿਛੜੀ ਜਾਤੀ ਵਿੱਚੋਂ ਹਾਂ, ਛੋਟੀ ਜਿਹੀ ਜਾਤੀ ਵਿੱਚ, ਮੇਰਾ ਤੁਹਾਡਾ ਮੇਲ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਨੇ ਉਹ ਦਾਨੇ ਆ, ਮੈਂ ਤੇਰੀ ਜੋਤ ਵੇਖ ਕੇ ਤੇਰੇ ਵੱਲ ਆਇਆ, ਤੇਰੀ ਜਾਤ ਨਹੀਂ ਪੁੱਛ ਰਹੇ, ਤੂੰ ਕੌਣ ਹੈ? ਮੈਂ ਤਾਂ ਕੇਵਲ ਜੋਤ ਦੀ ਪਹਿਚਾਣ ਕਰ ਰਿਹਾ, ਉਹ ਜੋਤ ਮੈਨੂੰ ਤੇਰੇ ਕੋਲ ਖਿੱਚ ਲਿਆਏਗੀ। ਕਹਿਣ ਲੱਗੇ ਮਹਾਰਾਜ ਤੁਹਾਡਾ ਸਾਡਾ ਮੇਲ ਨਹੀਂ ਹੋ ਸਕਣਾ। ਕਹਿਣ ਲੱਗੇ ਫਿਰ ਕੀ ਹੋਏ, ਅਸੀਂ ਮੇਲ ਬਣਾ ਲੈਂਦੇ। ਸਤਿਗੁਰੂ ਜੀ ਨੇ ਦਾਨੇ ਤੋਂ ਮਰਦਾਨਾ ਕਹਿ ਦਿੱਤਾ। ਕਹਿਣ ਲੱਗੇ ਤੂੰ ਦਾਨਾ ਨਹੀਂ, ਤੂੰ ਮਰਦਾਨਾ ਹੈ। ਮਰਦਾਨਾ ਕਹਿਣ ਲੱਗਾ ਸਤਿਗੁਰ ਜਾਟ ਤੇ ਉੱਥੇ ਹੀ ਰਹਿ ਗਈ, ਤੁਹਾਡੇ ਵਿੱਚ ਤੇ ਮੇਰੇ ਵਿੱਚ ਜਿਹੜੀ ਦੂਰੀ ਹੈ, ਜਿਹੜੀ ਹਉਮੈ ਦੀ ਹੰਕਾਰ ਦੀ ਦੀਵਾਰ ਹੈ, ਉਹ ਉੱਥੇ ਦੀ ਉੱਥੇ ਖੜੀ ਹੈ। ਉਹ ਦੀਵਾਰ ਕਿਹੜੀ ਹੈ? ਇੱਕ ਜਾਤ। ਸਾਹਿਬ ਕਹਿੰਦੇ ਜਾਤ ਹਉਮੈ ਦੀ ਦੀਵਾਰ ਹੈ। ਜਦੋਂ ਮਨੁੱਖ ਦੇ ਵਿੱਚ ਖੜੀ ਹੋ ਜਾਏ ਨਾ, ਉਹਦੇ ਅੰਦਰ ਵੀ ਜੋਤ ਨੂੰ ਨਜ਼ਰ ਨਹੀਂ ਆਉਣ ਦਿੰਦੀ। ਇਹ ਦੀਵਾਰ ਇਹੋ ਜਿਹੀ। ਕਹਿਣ ਲੱਗੇ ਦਾਨੇ ਤੋਂ ਬਣਾਇਆ ਮਰਦਾਨਾ, ਲੈ ਇਹ ਵੀ ਮੈਂ ਭਿੰਨ ਭੇਦ ਮਿਟਾ ਦਿੰਦਾ, ਅੱਡ ਤੋਂ ਤੂੰ ਮੇਰਾ ਭਾਈ ਹੋਏ। ਹੁਣ ਤੇ ਤੇਰੇ ਮੇਰੇ ਵਿੱਚ ਫਰਕ ਨਹੀਂ ਨਾ ਰਿਹਾ, ਤੂੰ ਮੇਰਾ ਭਾਈ ਬਣ ਗਿਆ। ਨਾ ਰੱਖ ਦਿੱਤਾ ਜੀ ਭਾਈ ਮਰਦਾਨਾ। ਗੁਰੂ ਨਾਨਕ ਨੇ ਆਪਣਾ ਭਾਈ ਬਣਾ ਲਿਆ, ਤੇਰੀ ਮੇਰੀ ਜਾਤ ਹੁਣ ਇੱਕ ਹੋ ਗਈ, ਤੇਰੇ ਤੇ ਮੇਰੇ ਵਿੱਚ ਫਰਕ ਕਾਈ ਨਾ ਰਿਹਾ। ਸਤਿਗੁਰ ਤੁਹਾਡੇ ਨਾਲ ਚੱਲ ਪਿਆ, ਮੇਰੀ ਜਾਤ ਬਲਾਦਰੀ ਵਾਲੇ ਉਹ ਮੈਨੂੰ ਜਵਾਬ ਦੇ ਦੇਣਗੇ। ਕਹਿ ਲੱਗੇ ਫਿਰ ਕੀ ਹੋਇਆ, ਤੂੰ ਚੱਲ ਮੇਰੇ ਨਾਲ। ਲਓ ਜੀ ਭਾਈ ਮਰਦਾਨੇ ਨੂੰ ਗੁਰੂ ਨਾਨਕ ਨੇ ਆਪਣੇ ਨਾਲ ਲਾ ਲਿਆ। ਜਦੋਂ ਭਾਈ ਮਰਦਾਨਾ ਗੁਰੂ ਨਾਨਕ ਨਾਲ ਤੁਰਿਆ ਤੇ ਕੁਝ ਗੱਲਾਂ ਸਤਿਗੁਰ ਨੇ ਆਖੀ। ਕਹਿਣ ਲੱਗੇ ਮਰਦਾਨੇ, ਸਾਡੇ ਇਹ ਬਚਨ ਯਾਦ ਰੱਖਣੇ ਨੇ। ਉਹ ਕਿਹੜੇ ਨੇ? ਭਾਈ ਸਾਹਿਬ ਭਾਈ ਮਨੀ ਸਿੰਘ ਬੰਸਾਵਲੀ ਵਿੱਚ ਐਸਾ ਜ਼ਿਕਰ ਆਉਂਦਾ। ਕਹਿਣ ਲੱਗੇ ਤੂੰ ਹੁਣ ਸਾਡਾ ਸਾਥੀ ਸਾਡਾ ਭਾਈ ਬਣ ਗਏ ਤੇ ਮੈਂ ਸੰਸਾਰ ਵਿੱਚ ਇਸ ਸ਼ਬਦ ਨੂੰ ਵੰਡਣਾ ਤੇਰੇ ਜ਼ਰੀਏ। ਅੱਜ ਤੋਂ ਬਾਅਦ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਜੀ ਮਹਾਰਾਜ। ਪਿਛਲੇ ਰਾਤੀ ਜਾਗਣਾ। ਜੀ ਮਹਾਰਾਜ। ਆਏ ਗਏ ਅਭਿਆਗਤ ਦੀ

ਕਰ ਨਹੀਂ। ਤਿੰਨ ਗੱਲਾਂ ਸਤਿਗੁਰੂ ਨੇ ਕਹੀ, ਲਓ ਜੀ ਭਾਈ ਮਰਦਾਨੇ ਨੇ ਪੱਲੇ ਬੰਨਣੇ। ਖਿਆਲ ਕਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਤੁਰ ਪਏ। ਕਹਿਣ ਲੱਗੇ ਜਦੋਂ ਰਾਗ ਵੀ ਸ਼ਬਦ ਪਾ ਕੇ ਗਾਵੇਗਾ ਨਾ, ਉਹ ਤੇਰੀਆਂ ਕੁਲਾਂ ਤਰ ਜਾਣਗੀ। ਬਾਕੀ ਗੁਰੂ ਨਾਨਕ ਨੇ ਕੁਲਾਂ ਤਾਰ ਦਿੱਤੀ। ਭਾਈ ਮਰਦਾਨਾ ਨਾਮ ਲੇਵਾ, ਜਿਹੜਾ ਵੀ ਗੁਰੂ ਕਾ ਕੀਰਤਨੀਆ ਹੈ, ਖਿਆਲ ਕਰਿਓ ਕਦੀ ਭੁੱਖਾ ਨਹੀਂ ਰਿਹਾ। ਕਹਿਣ ਵਾਲਿਆਂ ਨੇ, ਲਿਖਣ ਵਾਲਿਆਂ ਨੇ, ਬਿਆਨ ਕਰਨ ਵਾਲਿਆਂ ਨੇ ਬਹੁਤ ਗਲਤ ਬਿਆਨ ਕੀਤਾ। ਲੋ ਜੀ ਉੱਥੇ ਭੁੱਖਾ ਪਿਆਸਾ ਧਿਆਇਆ ਰਹਿੰਦਾ ਸੀ। ਕੋਈ ਗੁਰੂ ਨਾਨਕ ਨਾਲ ਰਹਿਣ ਵਾਲਾ ਭੁੱਖਾ ਪਿਆਸਾ ਰਹਿ ਜਾਏ? ਬਿਲਕੁਲ ਨਹੀਂ। ਹਾਂ, ਗੁਰੂ ਨਾਨਕ ਦਾ ਵਾਅਦਾ ਸੀ ਮਰਦਾਨੇ, ਜਿੱਥੇ ਭੁੱਖ ਲਾਵਾਂਗੇ ਉੱਥੇ ਭੁੱਖ ਵੀ ਲੱਗੇਗੀ, ਜਿੱਥੇ ਪਿਆਸ ਲਾਵਾਂਗੇ ਉੱਥੇ ਪਿਆਸ ਵੀ ਲੱਗੇਗੀ। ਨਾਮ ਏ ਮਰਦਾਨਾ ਜਗ ਤਾਰਨੇ ਬਹਾਨਾ ਸੀ। ਦੇਖੋ ਜੀ, ਨਾਮ ਦਾ ਮਰਦਾਨਾ ਜਗਤ ਦੇ ਤਾਰਨ ਦਾ ਇੱਕ ਬਹਾਨਾ ਸੀ। ਮਰਦਾਨਾ ਕੌਣ ਸੀ? ਸੋਈ ਮਰਦ ਮਰਦ ਮਰਦਾਨਾ। ਗੱਲ ਮੈਂ ਕਰ ਰਿਹਾ ਜੋਤ ਦੀ। ਵੇਖੋ ਗੁਰੂ ਨਾਨਕ ਦੀ ਜੋਤ, ਜਿਨੇ ਮਰਦਾਨੇ ਦੇ ਅੰਦਰ ਜੋਤ ਨੂੰ ਪਹਿਚਾਣੇ, ਇੱਕ ਐਸਾ ਮਰਦ ਬਣਾਇਆ, ਇੱਕ ਐਸਾ ਆਪਣਾ ਭਾਈ ਬਣਾਇਆ ਜਿਸ ਨੂੰ ਨਾਲ ਲੈ ਕੇ ਸਾਰੇ ਸੰਸਾਰ ਅੰਦਰ ਇਸ ਆਵਾਜ਼ ਨੂੰ ਬੁਲੰਦ ਕੀਤਾ। ਉਹ ਆਵਾਜ਼ ਕਿਹੜੀ ਹੈ?

ਕਹਿਣ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਜੋਤ ਵੇਖੀ ਹੈ ਜਾਤ ਨਹੀਂ ਪੁੱਛੀ। ਸਾਰੇ ਸੰਸਾਰ ਦਾ ਰਟਨ ਕੀਤਾ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ। ਭਾਈ ਮਰਦਾਨੇ ਦੇ ਨਾਲ ਸਤਿਗੁਰੂ ਦਾ ਬੜਾ ਪਿਆਰ ਸੀ, ਬਹੁਤ ਸੁਨੇਹ ਬਹੁਤ ਕਰਿਆ ਕਰਦੇ ਸਨ ਕਿਉਂਕਿ ਕੀਰਤਨੀਆਂ ਸੀ। ਇਸੇ ਆਵਾਜ਼ ਨੂੰ ਬੁਲੰਦ ਕੀਤਾ ਜੀ ਧੰਨ ਗੁਰੂ ਅੰਗਦ ਸਾਹਿਬ ਨੇ। ਗੁਰੂ ਨਾਨਕ ਦੀ ਸੰਗਤ ਉਸ ਨੂੰ ਕਾਇਮ ਕੀਤਾ ਤੇ ਸੰਗਤ ਵਿੱਚ ਕੋਈ ਵੱਡਾ ਛੋਟਾ ਨਹੀਂ, ਕੋਈ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ, ਕਿਸੇ ਪ੍ਰਕਾਰ ਦਾ ਭਿੰਨ ਨਹੀਂ, ਭੇਤ ਨਹੀਂ, ਕਿਉਂਕਿ ਸੰਗਤ ਆਖਦੇ ਹੀ ਉਹਨੂੰ ਨੇ। ਭਾਈ ਸਾਹਿਬ ਜੀ ਦਾ ਇੱਕ ਬਚਨ ਬੜਾ ਕੀਮਤੀ ਹੈ। ਭਾਈ ਸਾਹਿਬ ਕਹਿੰਦੇ ਨੇ ਚਾਰ ਵਰਨ ਇੱਕ ਵਰਨ ਹੋਏ। ਸੰਗਤ ਕਿਹੜੀ ਹੈ ਜਿੱਥੇ ਚਾਰ ਵਰਨ ਇੱਕ ਦੇ ਰੂਪ ਵਿੱਚ ਹੋ ਜਾ। ਫਿਰ ਸਾਧ ਸੰਗਤ ਮਿਲ ਹੋਏ ਤਰਾਬਾ। ਉਹ ਚਾਰ ਵਰਨ ਕਿਹੜੇ ਨੇ? ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌਂ ਵਰਨਾਂ ਕੋ ਸਾਂਝ। ਗੁਰੂ ਅੰਗਦ ਸਾਹਿਬ ਨੇ ਸੰਗਤ ਨੂੰ ਕਾਇਮ ਕੀਤਾ ਜੀ। ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੀਸਰਾ ਜਨਮ ਗੁਰੂ ਅਮਰਦਾਸ ਜਿਨ੍ਹਾਂ ਸੰਗਤ ਤੋਂ ਪੰਗਤ ਬਣਾ ਦਿੱਤੀ। ਮੈਂ ਗੁਰੂ ਨਾਨਕ ਦੀ ਜੋਤ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਕਿਉਂਕਿ ਕਈ ਵਾਰ ਵਿਚਾਰ ਚੱਲਦੀ ਹੈ

ਸਾਡੇ 10 ਗੁਰੂ ਹੋਏ, ਖਿਮਾ ਕਰ ਦੇਣਾ, ਸਾਡਾ ਇੱਕੋ ਹੀ ਗੁਰੂ ਹੈ। ਕਿਉਂਕਿ ਜੋਤ ਇੱਕ ਹੈ, ਸਰੂਪ ਜ਼ਰੂਰ 10 ਹੋਏ ਲੇਕਿਨ ਗੁਰੂ 10 ਨਹੀਂ ਹਨ, ਗੁਰੂ ਇੱਕੋ ਹੀ ਹੈ। ਅੱਜ ਇਸ ਤੇ ਵਿਚਾਰ ਕਰਨਾ।

ਗੁਰ ਅੰਗਦ ਕੌਣ ਹਨ? ਕਹਿੰਦੇ ਨੇ ਗੁਰੂ ਨਾਨਕ। ਤੇ ਗੁਰੂ ਨਾਨਕ ਕੌਣ ਹਨ? ਗੁਰੂ ਅੰਗਦ। ਗੁਰ ਅੰਗਤ, ਗੁਰ ਅੰਗਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਇਨ ਦੀਵੇ ਦੇ ਜਿਉ ਦੀਵਾ ਬਲੇ। ਇੱਕ ਦੀਵੇ ਤੋਂ ਦੂਸਰਾ ਦੀਵਾ ਬਲਿਆ। ਹੁਣ ਬਲਦਾ ਹੋਵੇ ਦੀਵਾ, ਜਿੰਨੇ ਮਰਜ਼ੀ ਦੀਵੇ ਬਾਲ ਲੋ, ਤੇ ਜੇ ਦੀਵਾ ਹੀ ਬੁਝਿਆ ਹੋਵੇ ਫਿਰ ਦੀਵਾ ਕਿੱਥੋਂ ਬਲੇ? ਫਿਰ ਤੁਸੀਂ ਨਾ ਦੀਵਾ ਬਲ ਸਕਦਾ। ਕਹਿਣ ਤੋਂ ਭਾਵ ਮਹੱਤਤਾ ਜਿਹੜੀ ਹੈ ਜੋਤ ਨੂੰ ਹੈ, ਦੀਵੇ ਨੂੰ ਸਰੀਰ ਨੂੰ ਨਹੀਂ। ਗੁਰੂ ਨਾਨਕ ਨੇ ਆਪਣੇ ਵਰਗੀਆਂ ਨੌ ਜੋਤਾਂ ਜਗਾਈਆਂ। ਹੁਣ ਗੁਰੂ ਅਮਰਦਾਸ ਜੀ ਨੇ ਇਸ ਸੰਗਤ ਦੇ ਵਿੱਚੋਂ ਪੰਗਤ ਨੂੰ ਕਾਇਮ ਕੀਤਾ। ਹੁਣ ਪੰਗਤ ਵਿੱਚ ਵੀ ਜਿਹੜਾ ਬਹਿ ਜਾਏ ਨਾ, ਉਹਨੂੰ ਉਠਾਇਆ ਨਹੀਂ ਜਾ ਸਕਦਾ। ਕਿਸੇ ਜਾਤੀ ਦਾ, ਕਿਸੇ ਮਜ਼ਹਬ ਦਾ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਨਹੀਂ, ਉਹ ਪੰਗਤ ਵਿੱਚ ਆ ਕੇ ਬਹਿ ਗਏ। ਇਹ ਪੰਗਤ ਦੀ ਮਹੱਤਤਾ ਇਤਨੀ ਵੱਡੀ ਹੈ, ਜਿਸ ਪੰਗਤ ਦੇ ਵਿੱਚ ਬਾਦਸ਼ਾਹ ਵਰਗੇ ਵੀ ਆ ਕੇ ਬੈਠੇ। ਬਾਦਸ਼ਾਹ ਵਰਗੀ, ਕਿਉਂਕਿ ਸਤਿਗੁਰੂ ਦਾ ਹੁਕਮ ਸੀ ਜਿਹਨੇ ਮੇਰੇ ਦਰਸ਼ਨ ਕਰਨੇ ਨੇ ਨਾ, ਪਹਿਲੇ ਪੰਗਤ ਵਿੱਚ ਬਹਿ ਕੇ ਲੰਗਰ ਛਕੇ। ਉਹਨੂੰ ਪਤਾ ਲੱਗ ਜਾਏ ਕਿ ਇੱਥੇ ਕੋਈ ਵੱਡਾ ਛੋਟਾ ਨਹੀਂ, ਸਭ ਇੱਕੋ ਜਿਹਾ। ਬਹਿ ਗਿਆ ਪੰਗਤ ਵਿੱਚ, ਕਹਿੰਦਾ ਗੁਰੂ ਦੇ ਦਰਸ਼ਨ ਨਹੀਂ ਹੋਏ, ਲੰਗਰ ਵਰਤ ਰਹੇ। ਸਿੱਖ ਬੈਠਾ ਸੀ ਕੋਲ, ਕਹਿਣ ਲੱਗਾ ਭੋਲਿਆ ਦਰਸ਼ਨ ਕਿਉਂ ਨਹੀਂ ਹੋਏ? ਇਹ ਜੋ ਖਿਚੜੀ ਦਾ ਪ੍ਰਸ਼ਾਦ ਵਰਤਾ ਰਹੇ ਸਨ, ਇਹੀ ਗੁਰੂ ਅਮਰਦਾਸ ਨੇ। ਬਾਦਸ਼ਾਹ ਹੈਰਾਨ ਹੋ ਗਿਆ, ਕਹਿੰਦਾ ਗੁਰੂ ਦੀ ਨਿਗਾਹ ਵਿੱਚ ਸਭ ਇੱਕੋ ਜਿਹਾ, ਕਿਸੇ ਵਾਸਤੇ ਵੀ ਕੋਈ ਭਿੰਨ ਭੇਤ ਨਹੀਂ ਹੈ। ਜੇ ਮੈਂ ਬਾਦਸ਼ਾਹ, ਮੈਨੂੰ ਵੀ ਉਸੇ ਪੰਗਤ ਜੀ ਵਰਤਾਇਆ, ਜੇ ਕੋਈ ਗਰੀਬ ਬੈਠਾ ਉਹ ਵੀ ਉਸੇ ਪੰਗਤ ਚ ਖਾ ਰਿਹਾ। ਇਹ ਹੈ ਗੁਰੂ ਨਾਨਕ ਦੀ ਜੋਤ। ਗੁਰੂ ਨਾਨਕ ਦਾ ਚੌਥਾ ਜਾਮਾ, ਗੁਰੂ ਨਾਨਕ ਦੀ ਜੋਤ, ਗੁਰੂ ਰਾਮਦਾਸ, ਜਿਨ੍ਹਾਂ ਨੇ ਜਾ ਕੇ ਰਾਮਦਾਸ ਚੱਕ ਵਸਾਇਆ, ਜਿਹਨੂੰ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਤੇ ਜਾਣਦੇ। ਜਦੋਂ ਰਾਮਦਾਸ ਚੱਕ ਵਸਿਆ ਹੈ ਨਾ, ਸਤਿਗੁਰ ਨੇ ਇੱਥੇ 52 ਜਾਤਾਂ ਨੂੰ ਵਸਾਇਆ, 52 ਜਾਤਾਂ ਨੂੰ। ਹਰ ਕਿਸੇ ਨੂੰ ਆਵਾਜ਼ ਮਾਰੀ ਹੈ, ਆਓ ਭਾਈ ਗੁਰੂ ਨਾਨਕ ਦੇ ਦਰ ਤੇ, ਕੋਈ ਵੀ ਆ ਸਕਦਾ। ਕੇਵਲ ਕਿਸ ਲਈ? ਇਸੇ ਲਈ ਕਿ ਸਭ ਨੂੰ ਇੱਕ ਜੋਤ ਕਰਕੇ ਜਾਣਿਆ, ਇੱਕ ਜੋਤ ਕਰਕੇ ਮੰਨਿਆ। ਧੰਨ ਗੁਰੂ ਅਰਜਨ ਸਾਹਿਬ ਨੇ ਤੇ ਕਮਾਲ ਹੀ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਪਿਤਾ ਗੁਰੂ ਰਾਮਦਾਸ ਦੀ ਚੱਲਦੀ ਹੋਈ ਮਰਿਆਦਾ ਨੂੰ ਕਾਇਮ ਕਰਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਣਾਇਆ ਤੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਦਿੱਤੇ। ਉਹ ਚਾਰ ਦਰਵਾਜ਼ੇ ਰੱਖਣ ਦਾ ਕਾਰਨ ਹੀ ਇਹ ਸੀ ਕਿ ਇਹਨਾਂ ਚਾਰਾਂ ਦਰਵਾਜ਼ਿਆਂ ਵਿੱਚੋਂ ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ ਕੋਈ ਵੀ ਬੰਦਾ ਆ ਸਕੇ। ਵੇਖੋ, ਖਿਆਲ ਕਰਨਾ, ਹਰਿਮੰਦਰ ਸਾਹਿਬ ਦੀ ਬਣਤਰ ਕੈਸੀ ਹੈ। ਰਸਤਾ ਇੱਕੋ ਹੈ, ਦਰਵਾਜ਼ੇ ਚਾਰ ਹਨ। ਆਉਣ ਦਾ ਵੀ ਇੱਕ ਹੈ ਤੇ ਜਾਣ ਦਾ ਵੀ ਇੱਕ। ਕਿਸ ਅਸੀਂ ਜਾਤ ਦਾ ਰੌਲਾ ਪਾ ਰਹੇ? ਸਤਿਗੁਰ ਨੇ ਤਾਂ ਸਾਨੂੰ ਬੜਾ ਕੁਝ ਸਮਝਾਇਆ, ਪਰ ਇਹ ਗੱਲ ਸਾਡੀ ਸਮਝ ਅੱਜ ਤੱਕ ਨਹੀਂ ਆਈ। ਧੰਨ ਗੁਰੂ ਅਰਜਨ ਸਾਹਿਬ, ਵੇਖੋ ਕਮਾਲ ਦੀ ਗੱਲ, ਐਸਾ ਹਰਿਮੰਦਰ ਬਣਾ ਦਿੱਤਾ ਜੋ ਦੁਨੀਆਂ ਦੇ ਵਿੱਚ ਇੱਕੋ ਹੀ, ਬਲਕਿ ਇਹ ਕਹਿਣਾ ਚਾਹੀਦਾ ਕਿ ਮੰਦਰਾਂ ਤੋਂ ਦੁਰਕਾਰਿਆਂ ਨੂੰ ਥਾਂ ਦੇਣ ਵਾਲਾ ਕੇਵਲ ਹਰਿਮੰਦਰ ਹੈ। ਇੱਕ ਨਜ਼ਾਰਾ ਤੁਹਾਡੀ ਚੋਲੀ ਪਾ ਰਿਹਾ।

ਜੋਤ ਵੇਖ ਜਾਤ ਨਾ ਪੁੱਛ, ਕਿਉਂਕਿ ਸਭ ਅੰਦਰ ਜੋਤ ਇੱਕੋ ਹੀ ਹੈ। ਗਲਤੀ ਸਾਰੀ ਜੋਤ ਦੀ। ਹੁਣ ਕਲਗੀਧਰ ਪਾਤਸ਼ਾਹ ਨੇ ਕੱਟ ਕੀਤੀ, ਉਹਨਾਂ ਨੇ ਵੀ ਕੇਵਲ ਜੋਤ ਦੀ ਪਹਿਚਾਣ ਦੱਸੀ।

ਜਿਸ ਪਾਸੇ ਮਰਜ਼ੀ ਝਾਤੀ ਮਾਰ ਕੇ ਵੇਖ ਲੋ, ਜੋਤ ਇੱਕੋ ਹੀ। ਸਦ ਬਲਵੰਡ ਜੀ ਵੀ ਕਹਿੰਦੇ ਨੇ, ਜੋਤ ਉਹਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀ। ਭਾਈ ਜੋਤ ਇੱਕੋ ਹੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੀ ਆਖਣੀ ਆ? ਦਸਵਾਂ ਪਾਤਸ਼ਾਹ ਦੀ ਪ੍ਰਤੱਖ ਜੋਤ, ਜ਼ਾਹਰਾ ਹਜ਼ੂਰ, ਹਾਜ਼ਰਾ ਹਜ਼ੂਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਣੀ ਤੇ ਕੇਵਲ 6 ਗੁਰੂ ਸਾਹਿਬਾਨਾਂ ਦੀ, ਪਰ ਦਸਾਂ ਪਾਤਸ਼ਾਹ ਦੀ ਪ੍ਰਤੱਖ ਜੋਤ ਕਿਉਂ ਕਹਿੰਦੇ? ਕਿਉਂਕਿ ਜੋਤ ਇੱਕੋ ਹੀ ਹੈ। ਇਹਦਾ ਭਾਵ ਕਿ ਸਾਡਾ ਗੁਰੂ ਇੱਕੋ ਹੀ ਹੈ, ਅਸੀਂ ਇੱਕ ਗੁਰੂ ਦੇ ਸਿੱਖ ਹਾਂ। ਹਾਂ, ਉਹਨਾਂ ਨੇ ਜਾਮੇ 10 ਜ਼ਰੂਰ ਧਾਰਨ ਕੀਤੇ ਨੇ, ਸਰੂਪ ਜ਼ਰੂਰ ਉਹਨਾਂ ਨੇ 10 ਧਾਰਨ ਕੀਤੇ ਨੇ, ਪਰ ਦਸਾਂ ਸਰੂਪਾਂ ਅੰਦਰੋਂ ਨਾ ਸਮਝ ਆਇਆ ਸਾਨੂੰ ਇੱਕੋ ਹੀ ਗੱਲ ਹੀ, ਭਾਈ ਜੋਤ ਨੂੰ ਵੇਖ ਜਾਤ ਨਾ ਪੁੱਛ। ਮੈਂ ਤੇ ਕਈ ਵਾਰ ਹੈਰਾਨ ਹੁੰਦਾ ਕਿ ਅਸੀਂ ਰੌਲਾ ਕਿੰਨਾ ਪਾਉਂਦੇ ਹਾਂ। 300 ਸਾਲ ਵੀ ਬੀਤ ਗਏ, ਅੰਮ੍ਰਿਤ ਛਕੋ ਜੀ, ਗੁਰੂ ਵਾਲੇ ਬਣੋ। ਉਹ ਭਾਈ ਜੀ, ਅੰਮ੍ਰਿਤ ਛਕ ਕੇ ਵੀ ਜਾਤ ਨਹੀਂ ਬਦਲਣੀ ਤੇ ਅੰਮ੍ਰਿਤ ਛਕਣ ਦਾ ਕੀ ਫਾਇਦਾ, ਕੀ ਲਾਭ ਹੈ? ਫਿਰ ਸਵਾਦ ਤੇ ਤਾਂ ਹੈ ਨਾ ਕਿ ਉਹ ਸਾਡੀ ਜਾਤ ਬਦਲ ਕੇ ਰੱਖ ਦੇਵੇ, ਕਿਉਂਕਿ ਸਤਿਗੁਰੂ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਨਾ, ਉਹਨਾਂ ਸਾਰੇ ਸਿੰਘ ਸਜਾਈ ਸਨ। ਤੇ ਜੇ ਅਸੀਂ ਜਾਤ ਹੀ ਕੇਵਲ ਮੰਨੀਏ, ਇੱਕ ਖੱਤਰੀ ਸਨ, ਇੱਕ ਜੱਟ ਸਨ, ਇੱਕ ਛੀਂਬਾ, ਇੱਕ ਚਿਊਰ ਤੇ ਇੱਕ ਨਾਈ, ਜਾਤਾਂ ਤੇ ਹੀ ਸਨ ਨਾ। ਪਰ ਨਹੀਂ, ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇਸ ਜਾਤ ਨੂੰ ਮਿਟਾ ਦਿੱਤਾ, ਕੇਵਲ ਇੱਕ ਜੋਤ ਦੀ ਪਹਿਚਾਣ ਰੱਖੀ ਕਿ ਮੇਰਾ ਖਾਲਸਾ, ਮੇਰਾ ਗੁਰਸਿੱਖ ਇੱਕ ਜੋਤ ਨੂੰ ਵੇਖ। ਆਪਾਂ ਜੋਤ ਵੱਲ ਤੇ ਤੁਰੇ ਕੋਈ ਨਾ, ਜਾਤ ਵੱਲ ਹੀ ਤੁਰ ਪਏ। ਬਸ ਹੁਣ ਜਾਤ ਹੀ ਰਹਿ ਗਈ ਹੈ, ਜੋਤ ਅਲੋਪ ਹੋ ਗਈ। ਮੈਂ ਪਹਿਲੇ ਵੀ ਬੇਨਤੀ ਕੀਤੀ ਹੈ, ਫਿਰ ਦੁਹਰਾ ਦਿਆਂ, ਇਹ ਹਉਮੈ ਹੰਕਾਰ ਇੱਕ ਜਾਤ ਦੀ ਦੀਵਾਰ ਹੈ। ਜਦ ਤੱਕ ਇਹ ਨਹੀਂ ਨਾ ਡਿੱਗਦੀ, ਤਦ ਤੱਕ ਗੱਲ ਨਹੀਂ ਜੀ ਬਣਨੀ। ਗੱਲ ਤਾਂ ਹੀ ਬਣੇਗੀ ਜੇ ਇਹਨੂੰ ਅਸੀਂ ਗਿਰਾ ਦਈਏ। ਕੇਵਲ ਜੋਤ ਵੇਖੀਏ, ਜਾਤ ਨਹੀਂ। ਮੈਨੂੰ ਸਤਿਗੁਰੂ ਜੀ ਦਾ ਇੱਕ ਇਤਿਹਾਸ ਚੇਤੇ ਆਇਆ, ਜਦੋਂ ਪੰਗਾਣੀ ਦਾ ਯੁੱਧ ਹੋ ਰਿਹਾ ਸੀ, ਉਸ ਯੁੱਧ ਅੰਦਰ ਕੁਝ ਜਵਾਨਾਂ ਦੇ ਮੂੰਹ ਆਵਾਜ਼ ਆ ਰਹੀ ਸੀ, ਕੁਝ ਪਾਣੀ ਮੰਗ ਰਹੇ ਸਨ, ਤੇ ਇੱਕ ਸਿੱਖ ਦੇ ਕੰਨੀ ਆਵਾਜ਼ ਪੈ ਗਈ। ਉਹਨੇ ਮਸ਼ਕ ਚੁੱਕੀ ਤੇ ਪਾਣੀ ਪਿਲਾਣ ਲੱਗ ਪਏ। ਛਿੜਿਆ ਜੰਗ ਸੀ ਬੜੇ ਘਮਸਾਣ ਵਾਲਾ, ਆਮੋ ਸਾਹਮਣੇ ਸੂਰਮੇ ਡਟੇ ਪਏ ਸਨ, ਲੱਤਾਂ ਟੁੱਟੀਆਂ, ਛਾਤੀਆਂ ਫਟੀਆਂ ਸਨ, ਧੜਕੀਆਂ ਜਵਾਨਾਂ ਦੇ ਕੱਟੇ ਪਏ ਸਨ। ਸੂਏ ਸਾਗਰਲੀ ਉੱਪਰਲੀ ਸਤਾ ਉੱਤੇ ਮਾਣੋ ਲਾਸ਼ਿਆਂ ਦੇ ਲਾਸ਼ੇ ਅਟੇ ਪਏ ਸਨ, ਪਰ ਅੱਧ ਮੋਹਿਆਂ ਦੇ ਮੂੰਹ ਆਵਾਜ਼ ਆਏ, ਹਾਏ ਹਾਏ ਪਾਣੀ, ਹਾਏ ਹਾਏ ਪਾਣੀ, ਕੋਈ ਅਗਲੇ ਲੋਕ ਦੇ ਪਾਂਧੀਆਂ ਨੂੰ ਜਾਂਦੀ ਵਾਰ ਦਾ ਆਏ ਪਲਾਏ ਪਾਣੀ। ਸਿੱਖ ਸੁਣਦਾ ਕੀ ਕਰਦਾ? ਮਸ਼ਕ ਮੋਢੇ ਤੇ ਸਿੱਖ ਦਸਮੇਸ਼ ਜੀ ਦਾ, ਬਿਨਾਂ ਵਿਤਕਰੇ ਪਾਣੀ ਪਲਾਈ ਜਾਂਦਾ, ਤੜਪ ਤੜਪ ਪੈ ਦੇਵੇਂਦੇ ਜਾਨ, ਜਿਹੜੇ ਜਾਨ ਉਹਨਾਂ ਦੀ ਜਾਨ ਵਿੱਚ ਪਾਈ ਜਾਂਦੀ। ਹੁਣ ਜਿਹਨੂੰ ਗਰਮੀ ਦੀ ਰੁੱਤ ਵਿੱਚ ਪਾਣੀ ਮਿਲ ਜਾਏ, ਪਹਿਲਾ ਪਾਣੀ ਜੀਉ ਹੈ, ਉਹ ਜੀਉ ਪੈਂਦਾ, ਪਾਣੀ ਪੀ ਕੇ ਜ਼ਿੰਦਾ ਹੋ ਜਾਂਦਾ, ਖੜਾ ਹੋ ਕੇ ਫਿਰ ਕਈਆਂ ਨਾਲ ਲੜਦਾ। ਪਰ ਕਿਸੇ ਗੁਰਾਂ ਪਾਸ ਜਾ ਸ਼ਿਕਾਇਤ ਕੀਤੀ, ਸਤਿਗੁਰੂ ਜੀ ਜਰਾ ਖਿਆਲ ਲਿਆ ਜੇ, ਮੋਇਆਂ ਵੈਰੀਆਂ ਤਾਂ ਹੀ ਜਵਾਨ ਵਾਲਾ, ਵੈਰੀ ਵਿੱਚ ਬੁੱਕਲ ਤੁਸਾਂ ਪਾਲਿਆ ਜੇ। ਸਤਿਗੁਰੂ ਕਹਿੰਦੇ ਨੇ, ਤੁਹਾਡਾ ਵੈਰੀ ਕਿਹੜਾ ਬਣ ਗਿਆ ਬਈ? ਕਹਿਣ ਲੱਗੇ ਜੀ, ਆਹ ਭਾਈ ਕਨਈਆ ਇਹ ਸਾਡਾ ਵੈਰੀ ਹੈ, ਅਸੀਂ ਬੜੀ ਮੁਸ਼ਕਲ ਜਾ ਕੇ ਮਾਰ ਕੇ ਉਹਨਾਂ ਨੂੰ ਢਾਨੇ ਆ, ਗਿਰਾਨੇ ਆ, ਇਹ ਪਾਣੀ ਪਿਲਾ ਕੇ ਫਿਰ ਉਹਨਾਂ ਨੂੰ ਖੜਿਆ ਕਰ ਦਿੰਦਾ। ਸਤਿਗੁਰ ਕਹਿਣ ਲੱਗੇ, ਬੁਲਾਓ ਕਨਈਏ ਨੂੰ, ਕਨਈਆ ਤੈਨੂੰ ਸਤਿਗੁਰ ਯਾਦ ਕਰਦੇ ਨੇ। ਭਾਈ ਕਨਈਆ ਜੀ ਆ ਗਿਆ। ਜੀ ਮਹਾਰਾਜ, ਕੀ ਹੁਕਮ ਹੈ? ਭਾਈ ਕਨਈਆ, ਪਤਾ ਲੱਗਾ ਕਿ ਤੂੰ ਵੈਰੀਆਂ ਨੂੰ ਵੀ ਪਾਣੀ ਪਿਲਾ ਰਹੇ ਹੈ। ਸਿੱਖ ਸ਼ਿਕਾਇਤ ਕਰ ਰਹੇ ਨੇ। ਭਾਈ ਕਨਈਆ ਕੀ ਕਹਿੰਦਾ? ਭਾਈ ਕਨਈਆ ਕਹਿੰਦਾ, ਸਤਿਗੁਰ ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੂੰ ਤੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਮੇਰੇ ਦਾਤਿਆ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਨਜ਼ਰ ਆਇਆ ਹੀ ਨਹੀਂ, ਮੈਂ ਤੇ ਤੁਹਾਡੇ ਤੋਂ ਸਵਾ ਕਿਸੇ ਨੂੰ ਨਹੀਂ ਵੇਖਿਆ। ਜਿੱਥੇ ਪਾਣੀ ਚੋਨਾ ਨਾ, ਪਾਣੀ ਪਾਨਾ, ਉੱਥੇ ਮੈਨੂੰ ਤੁਹਾਡੀ ਕਲਗੀ ਜ਼ਿਰਾ ਨਜ਼ਰ ਆਉਂਦੀ।
ਤੇ ਸਤਿਗੁਰ ਕਿਹੜਾ ਸਿੱਖ ਹੈ ਜੋ ਗੁਰੂ ਦੇ ਮੁਖ ਵਿੱਚ ਪਾਣੀ ਨਾ ਪਾਵੇ। ਲਓ ਜੀ ਕਲਗੀਧਰ ਪਾਤਸ਼ਾਹ, ਇਹ ਨਹੀਂ ਕਿ ਗੁਰੂ ਸਾਹਿਬਾਂ ਨੇ ਕਰਕੇ ਵਿਖਾਇਆ, ਸਿੱਖਾਂ ਅੰਦਰ ਵੀ ਇਹ ਗੱਲ ਹੈ। ਸਤਿਗੁਰ ਨੇ ਸੀਨੇ ਨਾਲ ਲਾ ਲਿਆ, ਆਖਿਆ ਕਨਈਆ ਤੇਰੀ ਬਿਨਾਈ ਸਾਫ਼ ਹੋ ਗਈ ਹੈ, ਤੈਨੂੰ ਵੈਰੀਆਂ ਵਿੱਚ ਤੇ ਸਾਡੇ ਵਿੱਚ ਅੰਤਰ ਹੀ ਨਜ਼ਰ ਨਹੀਂ ਆ ਰਿਹਾ। ਕਹਿੰਦਾ ਜਿੱਥੇ ਜੂਹਾਂ ਪਾਣੀ ਤੇਰਾ ਮੁੱਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਨਹੀਂ ਪਾ। ਸਤਿਗੁਰ ਮੈਂ ਤੇ ਤੇਰੇ ਮੁੱਖ ਵਿੱਚ ਪਾਣੀ ਪਾ ਰਿਹਾ, ਤੇਰੇ ਸਵਾ ਕੋਈ ਨਜ਼ਰ ਹੀ ਨਹੀਂ ਆ ਰਿਹਾ। ਸਤਿਗੁਰ ਨੇ ਫਿਰ ਪਤਾ ਕੀ ਕੀਤਾ, ਇੱਕ ਮਲਮ ਦੀ ਡੱਬੀ ਤੇ ਨਾਲ ਪੱਟੀ ਵੀ ਦੇ ਦਿੱਤੀ। ਭਾਈ ਕਨਈਆ ਜਿੱਥੇ ਪਾਣੀ ਪਿਲਾ ਕੇ ਜੀਵਨ ਦਾਨ ਦੇਣਾ, ਉੱਥੇ ਨਾਲ ਮਲਮ ਪੱਟੀ ਵੀ ਕਰੀ। ਸਤਿਗੁਰ ਤੇ ਇਹੋ ਜਿਹੇ ਗੁਰਸਿੱਖਾਂ ਨੂੰ ਇਹ ਉਹਨਾਂ ਨੇ ਜਾਂਚ ਸਮਝਾਈ ਹੈ, ਪਰ ਅੱਜ ਦਾ ਸਿੱਖ ਕਿੱਥੇ ਖੜਾ ਹੈ? ਕੀ ਉਹਦੇ ਮਨ ਚ ਇਹ ਵਿਚਾਰ ਹੈ? ਕੀ ਉਹਦੀ ਸੋਚ ਇੱਥੋਂ ਤੱਕ ਪਹੁੰਚੀ ਹੈ? ਜੇ ਅਜੇ ਤੱਕ ਨਹੀਂ ਪਹੁੰਚੀ ਤੇ ਕਿੰਨਾ ਸਮਾਂ ਹੋ ਗਿਆ ਸਾਨੂੰ ਪੜ੍ਹਦੇ ਹਾਂ ਸੁਣਦੇ ਹਾਂ, ਪਰ ਗੱਲ ਅਜੇ ਉੱਥੇ ਦੀ ਉੱਥੇ ਹੀ ਖੜੀ ਹੈ, ਅਗਾਂਹ ਨਹੀਂ ਗਈ। ਆਓ ਕੋਸ਼ਿਸ਼ ਕਰੀਏ ਜੋ ਸਤਿਗੁਰ ਨੇ ਬਚਨ ਕਹੇ ਨੇ ਇਹਨਾਂ ਨੂੰ ਕਮਾ ਸਕੀਏ, ਇਹਨਾਂ ਤੇ ਅਮਲ ਕਰ ਸਕੀਏ। ਜੇ ਅਸੀਂ ਅਮਲ ਨਹੀਂ ਕਰਾਂਗੇ ਤਦ ਤੱਕ ਗੱਲ ਨਹੀਂ ਬਣੇਗੀ, ਕਿਉਂਕਿ ਅਮਲ ਤੋਂ ਬਿਨਾਂ ਗੱਲ ਨਹੀਂ ਬਣਨੀ। ਜਦ ਤੱਕ ਅਸੀਂ ਇਸ ਤੇ ਅਮਲ ਕਰਕੇ ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਨਹੀਂ ਲਿਆਂਦੇ ਤਦ ਤੱਕ ਗੱਲ ਨਹੀਂ ਬਣਨੀ। ਸੋ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ, ਆਓ ਭਾਈ ਜੋਤ ਨੂੰ ਮੁੱਖ ਰੱਖੋ ਜਾਤ ਨੂੰ ਨਹੀਂ। ਤੇ ਜਿਨ੍ਹਾਂ ਨੇ ਜੋਤ ਨੂੰ ਮੁੱਖ ਰੱਖਿਆ ਉਹ ਜੁੜ ਗਏ ਨੇ ਪ੍ਰਮਾਤਮਾ ਨਾਲ, ਉਹ ਪ੍ਰਮਾਤਮਾ ਵਿੱਚ ਅਭੇਦ ਹੋ ਗਏ ਨੇ, ਇੱਕ ਮਿੱਕ ਹੋ ਗਏ ਨੇ। ਤੇ ਜਿਨ੍ਹਾਂ ਨੇ ਅਜੇ ਜੋਤ ਨੂੰ ਨਹੀਂ ਮੰਨਿਆ, ਜਾਤ ਨੂੰ ਮੁੱਖ ਰੱਖਿਆ, ਉਹ ਪ੍ਰਮਾਤਮਾ ਤੋਂ ਦੂਰ ਨੇ, ਅਜੇ ਪ੍ਰਮਾਤਮਾ ਦੇ ਨੇੜੇ ਨਹੀਂ ਹੋ ਸਕੇ। ਉਹ ਰਹਿਣਗੇ ਵੀ ਦੂਰ, ਕਿਉਂਕਿ ਉਹ ਦੂਰੀ ਉਸੇ ਤਰ੍ਹਾਂ ਪੈਦਾ ਕਰੀ ਜਾ ਰਹੀ ਹੈ। ਜੇ ਪ੍ਰਮਾਤਮਾ ਦੇ ਨੇੜੇ ਜਾਣਾ ਹੈ ਤੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਪਏਗਾ, ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਹ, ਪ੍ਰਵਾਨਗੀ ਤਾਂ ਮਿਲਣੀ ਹੈ ਜੇ ਅਸੀਂ ਉਹਦਾ ਹੁਕਮ ਮੰਨ ਕੇ ਚੱਲਾਂਗੇ। ਸੋ ਸਤਿਗੁਰੂ ਜੀ ਨੇ ਇਸ ਜਾਤ ਪਾਤ ਨੂੰ ਊਚ ਨੀਚ ਭਿੰਨ ਭੇਤ ਨੂੰ ਮਿਟਾ ਕੇ ਇੱਕ ਜੋਤ ਦੀ ਗੱਲ ਕੀਤੀ ਹੈ, ਤੇ ਇੱਕ ਜੋਤ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਗੁਰੂ ਦਾ ਅਸੀਂ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ। ਸਤਿਗੁਰ ਬਖਸ਼ਿਸ਼ ਕਰਨ ਐਸੀ ਗੱਲ ਸਾਡੇ ਅੰਦਰ ਆ ਜਾਏ, ਗੁਰੂ ਦਾ ਹੁਕਮ ਕਮਾ ਸਕੀਏ ਜੀ।

ਇੱਥੋਂ ਹੀ ਬਲਰਾਮ ਲੈ ਨਾਲ ਬਾਣਾ ਤੈ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਕਿੜਾਇਆ।

ਜੋ ਹਰੀ ਜਸ ਵਿੱਚ ਹਰੀ ਦੀ ਕਥਾ ਵਾਰਤਾ ਵਿੱਚ ਵਾਹਿਗੁਰੂ ਦੀ ਯਾਦ ਵਿੱਚ ਗੁਜ਼ਰਦਾ ਹੈ ਉਹੀ ਲਾਭਦਾਇਕ ਹੈ, ਉਹੀ ਤੇਰੇ ਅੰਗ ਸੰਗ ਹੋ ਕੇ ਤੇਰੀ ਸਹਾਇਤਾ ਕਰੇਗਾ। ਬਾਕੀ ਦਾ ਸਮਾਂ ਲੇਖੇ ਵਿੱਚ ਨਹੀਂ, ਕਿਉਂਕਿ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ। ਜਿਸ ਤਰ੍ਹਾਂ ਕਿਰਪਨ ਮਨੁੱਖ ਸਾਰੀ ਉਮਰ ਧਨ ਜੋੜ ਜੋੜ ਕੇ ਮਰ ਜਾਂਦਾ ਹੈ, ਉਸ ਦਾ ਸੁਖ ਨਹੀਂ ਮਾਣ ਸਕਦਾ, ਇਸੇ ਤਰ੍ਹਾਂ ਹੀ ਅਮੋਲਕ ਸਵਾਸਾਂ ਰੂਪੀ ਧਨ ਜੋ ਮਨੁੱਖ ਨੂੰ ਮਿਲਿਆ, ਜੇ ਭਾਈ ਜਪਿਆ ਨਹੀਂ, ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਤਾਂ ਹਜ਼ੂਰ ਕਹਿੰਦੇ ਹਨ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਤੇਰਾ ਸੰਸਾਰ ਤੇ ਆਇਆ ਨਿਸਫਲ ਹੋ ਜਾਵੇਗਾ। ਇਸ ਲਈ ਜਿਤਨਾ ਵੀ ਸਮਾਂ ਸਿਮਰਨ ਵਿੱਚ ਜਪ ਤਪ ਵਿੱਚ ਬਤੀਤ ਹੁੰਦਾ ਹੈ, ਸਮਾਂ ਉਹ ਸਫਲ ਹੈ

ਇੱਕ ਆਸਤਿਕ ਹਨ। ਨਾਸਤਿਕ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਲੋਕ ਬੁਰੀ ਸੋਸਾਇਟੀ ਵਿੱਚ ਵਿਚਰਦੇ ਹਨ, ਬੁਰਾ ਲਿਟਰੇਚਰ ਪੜ੍ਹਦੇ ਹਨ, ਬੁਰੇ ਕੰਮਾਂ ਵਿੱਚ ਪ੍ਰਵਿਰਤ ਹੋਣ ਕਰਕੇ ਬੁੱਧ ਮੈਲੀ ਹੋ ਜਾਂਦੀ ਹੈ। ਉਹਨਾਂ ਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ, ਇਹੋ ਜਿਹੇ ਨਿਸ਼ਚੇ ਪੈਦਾ ਹੋ ਜਾਂਦੇ ਹਨ। ਉਹਨਾਂ ਦੇ ਹਿਰਦੇ ਵਿੱਚ ਐਸੇ ਵਿਚਾਰ ਪ੍ਰਵੇਸ਼ ਕਰ ਜਾਂਦੇ ਹਨ ਕਿ ਰੱਬ ਕੋਈ ਨਹੀਂ, ਕਿਉਂਕਿ ਦਿਸਦਾ ਨਹੀਂ, ਹਿਸਾਬ ਕਿਤਾਬ ਮੰਨਣ ਵਾਲਾ ਕੋਈ ਨਹੀਂ। ਕਦੀ ਕਿਸੇ ਨੇ ਆ ਕੇ ਦੱਸਿਆ ਕਿ ਹਿਸਾਬ ਕਿਤਾਬ ਸਾਥੋਂ ਮੰਗਿਆ ਗਿਆ ਹੈ? ਇਹੋ ਜਿਹੀਆਂ ਗੱਲਾਂ ਉਹਨਾਂ ਦੇ ਚਿੱਤ ਵਿੱਚ ਬੈਠ ਕੇ ਉਹਨਾਂ ਨੂੰ ਰੱਬ ਦੀ ਹਸਤੀ ਤੋਂ ਮੁਨਕਰ ਕਰ ਦਿੰਦੀਆਂ ਹਨ। ਉਹਨਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ। ਆਸਤਿਕ ਉਹਨਾਂ ਨੂੰ ਕਹਿੰਦੇ ਹਨ ਜੋ ਸਤਸੰਗ ਕਰਨ ਵਾਲੇ, ਭਜਨ ਕਰਨ ਵਾਲੇ, ਜਿਨ੍ਹਾਂ ਨੂੰ ਵਿਚਾਰ ਪ੍ਰਾਪਤ ਹੈ, ਜਿਨ੍ਹਾਂ ਨੇ ਬ੍ਰਹਮ ਵਿਚਾਰ ਦੁਆਰਾ ਅੱਛੀ ਤਰ੍ਹਾਂ ਵੇਖਿਆ ਹੈ ਕਿ ਹਰ ਜੜ ਵਸਤੂ ਨੂੰ ਪ੍ਰਕਾਸ਼ ਕਰਨ ਵਾਲਾ ਕੌਣ ਹੈ? ਇੱਕ ਨਿਰੰਕਾਰ ਹੈ, ਕੇਵਲ ਚੇਤਨ ਵਾਹਿਗੁਰੂ ਹੀ ਹੈ। ਅਗਰ ਉਹ ਨਾ ਹੋਵੇ, ਸੰਸਾਰ ਦੀ ਹਸਤੀ ਕੁਝ ਵੀ ਨਹੀਂ ਹੋ ਸਕਦੀ। ਇਸ ਕਰਕੇ ਉਹ ਲੋਕ ਆਸਤਿਕ ਹਨ ਜੋ ਨਿਰੰਕਾਰ ਦੀ ਹੋਂਦ ਨੂੰ ਮੰਨਦੇ ਹਨ। ਤੇ ਜਦੋਂ ਮਨੁੱਖ ਹੋਂਦ ਨੂੰ ਮੰਨਣ ਲੱਗ ਜਾਏਗਾ ਨਾ, ਫਿਰ ਉਸ ਨੂੰ ਸੋਝੀ ਪੈ ਜਾਏਗੀ, ਕਿਹੜੀ? ਜੋ ਸਾਹਿਬ ਜੀ ਬਾਣੀ ਵਿੱਚ ਕਹਿ ਰਹੇ ਹਨ।

ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਹਾਂ, ਹਰ ਵੇਲੇ ਪਰਮੇਸ਼ਰ ਨੂੰ ਅੰਗ ਸੰਗ ਸਮਝਦੇ ਹਾਂ। ਉਹਨਾਂ ਨੇ ਇਉਂ ਪਾਸਦਾ ਜਿਵੇਂ ਅਸੀਂ ਵੀ ਪਰਮਾਤਮਾ ਦੀ ਅੰਸ਼ ਹਾਂ, ਪਰਮਾਤਮਾ ਦੇ ਪੁੱਤਰ ਹਾਂ। ਫਰਕ ਇਤਨਾ ਕੁ ਹੈ, ਪਰਮਾਤਮਾ ਇੱਕ ਸਮੁੰਦਰ ਦੀ ਨਿਆਈ ਹੈ, ਅਸੀਂ ਇੱਕ ਦੇਹ ਦੀ ਹੱਦ ਦੇ ਅੰਦਰ ਆ ਗਏ ਹਾਂ। ਜੀਵ ਆਤਮਾ ਇੱਕ ਬੂੰਦ ਦੀ ਨਿਆਈ ਹੈ, ਬੂੰਦ ਤੇ ਸਮੁੰਦਰ ਪਾਣੀ ਪਾਣੀ ਰੂਪ ਹੋਣ ਦੇ ਨਾਤੇ ਇੱਕੋ ਹੀ ਹਨ, ਪਰ ਫਰਕ ਇਤਨਾ ਹੈ ਕਿ ਸਮੁੰਦਰ ਬਹੁਤ ਵਿਸ਼ਾਲ ਹੈ ਤੇ ਬੂੰਦ ਇੱਕ ਥੋੜੀ ਛੋਟੀ ਜਿਹੀ ਚੀਜ਼ ਹੈ। ਬੂੰਦ ਜਿਵੇਂ ਥੋੜੇ ਪਾਣੀ ਵਿੱਚ ਥੋੜਾ ਹੋਣ ਕਰਕੇ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਹਨ, ਜਿਸ ਤਰ੍ਹਾਂ ਇੱਕ ਦਰਿਆ ਪਾਣੀ ਦਾ ਭਰਿਆ ਵਗਦਾ ਹੈ, ਉਹਦੇ ਕਿਨਾਰਿਆਂ ਤੋਂ ਪਾਣੀ ਉਛਲ ਕੇ ਨੀਚੇ ਇਧਰ ਉਧਰ ਟੋਹਿਆਂ ਵਿੱਚ ਗੜਿਆਂ ਦੇ ਵਿੱਚ ਜਾ ਡਿੱਗਿਆ, ਥੋੜਾ ਪਾਣੀ ਹੋਣ ਕਰਕੇ ਬੜੀ ਦੇਰ ਤੱਕ ਖੜਨ ਕਰਕੇ ਉਥੇ ਡੰਗਰ ਪਸ਼ੂ ਫਿਰਦੇ ਹਨ, ਉਹ ਪਾਣੀ ਬਦਬੂ ਮਾਰਨ ਲੱਗ ਜਾਂਦਾ ਹੈ, ਜੀ ਪੈਦਾ ਹੋ ਜਾਂਦੇ ਹਨ, ਹੋਰ ਕਈ ਕਿਸਮ ਦੇ ਨੁਕਸ ਪੈਦਾ ਹੋ ਜਾਂਦੇ ਹਨ ਉਸ ਜਲ ਵਿੱਚ, ਜਿਸ ਨੂੰ ਕੋਈ ਪੀਣ ਤਾਂ ਕੀ ਉਸ ਦੇ ਨਾਲ ਹੱਥ ਵੀ ਧੋਣਾ ਪਸੰਦ ਨਹੀਂ ਕਰਦਾ। ਸੋ ਕਿਉਂ ਉਹ ਦਰਿਆ ਤੋਂ ਅਲਵਿਦਾ ਹੋ ਕੇ, ਅਗਰ ਉਸ ਪਾਣੀ ਨੂੰ ਕੋਈ ਮਹਾਂਪੁਰਖ ਕੋਈ ਭਲਾ ਪੁਰਸ਼ ਉਠਾ ਕੇ ਉਸੀ ਦਰਿਆ ਵਿੱਚ ਫੇਂਕ ਦੇਵੇ, ਸੁੱਟ ਦੇਵੇ, ਤਾਂ ਫਿਰ ਉਹ ਸ਼ੁੱਧ ਦਾ ਸ਼ੁੱਧ ਹੈ। ਇਸੇ ਤਰ੍ਹਾਂ ਹੀ ਇਹ ਜੀਵ ਆਤਮਾ ਅਗਿਆਨ ਵਸ਼ ਹੋ ਕੇ ਪਰਮੇਸ਼ਰ ਤੋਂ ਵਿਛੜ ਜਾਂਦੀ ਹੈ। ਹਾਲਾਂਕਿ ਜਿਹੋ ਜਿਹਾ ਪਰਮੇਸ਼ਰ ਦਾ ਸੁਭਾਅ ਹੈ, ਸਤ ਚਿੱਤ ਆਨੰਦ ਇਹੋ ਜਿਹਾ ਹੀ ਇਹਦਾ ਹੈ, ਪਰ ਉਸ ਤੋਂ ਅਗਿਆਨ ਵਸ਼ ਹੋ ਕੇ ਵਿਛੜ ਕੇ ਇਹਨੂੰ ਅਨੇਕ ਦੁੱਖ ਤਕਲੀਫਾਂ ਆ ਚਿਮੜਦੀਆਂ ਹਨ, ਆਦ ਵਿਆਦ ਉਪਾਦ ਆ ਚਿਮੜਦੇ ਹਨ, ਆਸ਼ਾ ਤ੍ਰਿਸ਼ਨਾ ਚਿੰਤਾ ਤਿੰਨ ਦੇਣਾ ਆ ਚਿਮੜਦੀਆਂ ਹਨ, ਕਾਮ ਕ੍ਰੋਧ ਲੋਭ ਮੋਹੰਕਾਰ ਪੰਜ ਦੂਤ ਆ ਚਿਮੜਦੇ ਹਨ। ਇਹ ਕਦੋਂ ਚਿਮੜਦੇ ਹਨ? ਜਦੋਂ ਪਰਮੇਸ਼ਰ ਦੀ ਹੋਂਦ ਤੋਂ ਮਨੁੱਖ ਦੂਰ ਹੋ ਜਾਂਦਾ ਹੈ, ਤੇ ਜੇ ਕੋਈ ਮਹਾਂਪੁਰਖ ਕਿਰਪਾ ਕਰੇ ਉਸ ਪਾਣੀ ਨੂੰ ਫਿਰ ਦਰਿਆ ਦੇ ਵਿੱਚ ਚੁੱਕ ਕੇ ਸੁੱਟ ਦੇਵੇ, ਪਰਉਪਕਾਰ ਕਰੇ, ਤਾਂ ਫਿਰ ਉਹ ਪਾਣੀ ਫਿਰ ਨਿਰਮਲ ਹੋ ਜਾਂਦਾ ਹੈ। ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਜਪਣ ਵਾਲਿਆਂ ਦੀ ਸੰਗਤ ਵਿੱਚ ਤੈਨੂੰ ਵੀ ਨਾਮ ਮਿੱਠਾ ਲੱਗਣ ਲੱਗੇਗਾ, ਕਿਉਂਕਿ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ, ਹੋਰ ਕਿਸੇ ਜੂਨੀ ਵਿੱਚ ਤੂੰ ਜਪ ਨਹੀਂ ਸਕਦਾ, ਇਹੋ ਹੀ ਤੇਰੀ ਬਾਰੀ ਹੈ। ਜਪਣ ਵਾਲਿਆਂ ਦੀ ਸੰਗਤ ਕਰ, ਭਲੇ ਪੁਰਸ਼ਾਂ ਦੀ ਸੰਗਤ ਕਰ।

ਜਦ ਅਸੀਂ ਉਸ ਦੇ ਵਿੱਚ ਲਿਵਲੀਨ ਹੋ ਜਾਵਾਂਗੇ ਤਾਂ ਅਸੀਂ ਅਨੁਭਵ ਕਰਾਂਗੇ ਕਿ ਵਾਕਿਆ ਹੀ ਅਸੀਂ ਜੋ ਵਾਹਿਗੁਰੂ ਦਾ ਸਰੂਪ ਹੈ ਅਸੀਂ ਉਹੋ ਜਿਹੇ ਹੀ ਹਾਂ ਜਿਹੜੇ ਉਸ ਦੇ ਸੁਭਾਵ ਹਨ ਇਹੋ ਹੀ ਸਾਡੇ ਹਨ। ਤਮਾਮ ਦੁੱਖਾਂ ਤੋਂ ਬਰੀ ਹੋ ਜਾਵਾਂਗੇ ਜਦੋਂ ਅਸੀਂ ਇਹ ਸਮਝ ਲਵਾਂਗੇ ਕਿ ਅਸੀਂ ਰਾਮ ਦੀ ਅੰਸ ਹਾਂ। ਮਨੁੱਖ ਤਨ ਇਸ ਵਾਸਤੇ ਮਿਲਿਆ ਹੈ, ਅਸਲ ਆਸਤਿਕ ਉਹ ਹੈ ਜਿਹੜਾ ਇਸ ਮੰਜ਼ਲੇ ਮਕਸੂਦ ਨੂੰ ਪਹੁੰਚ ਗਿਆ। ਬਾਕੀ ਜੋ ਕੋਸ਼ਿਸ਼ ਕਰਦੇ ਹਨ ਉਹ ਵੀ ਆਸਤਿਕ ਹੀ ਹਨ, ਕਿਉਂਕਿ ਸਤ ਸੰਗਤ ਵਿੱਚ ਜਾ ਕੇ ਇਹ ਸਤ ਸੰਗਤ ਪਰਮਾਰਥ ਦਾ ਸਕੂਲ ਹੈ। ਜਦੋਂ ਜਗਿਆਸੂ ਇੱਥੇ ਸੰਗਤ ਕਰਦਾ ਰਹਿੰਦਾ ਜਾਂਦਾ ਰਹਿੰਦਾ ਤਾਂ ਫਿਰ ਰੰਗ ਲਾਗਤ ਲਾਗਤ ਲਾਗਤ ਹੈ, ਫਿਰ ਰੰਗ ਲੱਗ ਜਾਂਦਾ।

ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ, ਭਾਈ ਤੂੰ ਸਿਮਰਨ ਕਰਦਿਆਂ ਨਾਮ ਜਪਦਿਆਂ ਹੋਇਆਂ ਵੀ, ਸ਼ੁਭ ਕਰਮ ਕਰਦਿਆਂ ਹੋਇਆਂ ਵੀ ਤੂੰ ਨਿਮਰਤਾ ਦੇ ਨਾਲ ਇਹ ਅਰਦਾਸ ਕਰਨੀ ਹੈ। ਹੇ ਵਾਹਿਗੁਰੂ, ਜਪ ਤਪ ਸੰਜਮ ਧਰਮ ਨਾ ਕਮਾਇਆ, ਜਿਵੇਂ ਆਖਿਆ ਦੀਨ ਦਿਆਲ ਪੁਰਖ ਪ੍ਰਭ ਪੂਰਨ, ਛਿਨ ਛਿਨ ਸਿਮਰੋ ਅਗਮ ਅਪਾਰੋ, ਛਿਨ ਛਿਨ ਸਿਮਰਨਾ ਸਾਸ ਗ੍ਰਾਸ ਭਗਤੀ ਕਰਨੀ, ਫਿਰ ਕਰਦਿਆਂ ਹੋਇਆਂ ਵੀ ਹਜ਼ੂਰ ਕਹਿੰਦੇ ਹਨ ਛਿਨ ਛਿਨ ਸਿਮਰੋ ਅਗਮ ਅਪਾਰੋ। ਹੇ ਵਾਹਿਗੁਰੂ, ਮੈਂ ਅਜੇ ਵੀ ਕੁਝ ਨਹੀਂ ਕੀਤਾ, ਕਿਉਂਕਿ ਕੀਤਾ ਹੋਇਆ ਪਤਾ ਨਹੀਂ ਸਿਮਰਨ ਤੇਰੇ ਦਰ ਤੇ ਮੇਰਾ ਪ੍ਰਵਾਨ ਹੋਇਆ ਹੈ ਕਿ ਨਹੀਂ ਹੋਇਆ। ਇਸ ਲਈ ਮੇਰੀ ਇੱਕ ਅਰਦਾਸ ਹੈ, ਛਿਨ ਛਿਨ ਸਿਮਰੋ ਅਗਮ ਅਪਾਰੋ, ਸ੍ਰੀ ਪਤਨਾਥ ਸ਼ਰਨ ਨਾਨਕ ਜਨ, ਹੇ ਭਗਵੰਤ ਕਿਰਪਾ ਕਰ ਤਾਰੋ। ਅਸੀਂ ਕਿਹੜੇ ਜਪ ਕਰ ਲਵਾਂਗੇ, ਕਿਹੜੇ ਤਪ ਕਰ ਲਵਾਂਗੇ, ਹੇ ਨਿਰੰਕਾਰ ਮੈਨੂੰ ਤਾਰ ਲੈ। ਮੈਂ ਮੰਦਾ ਚੰਗਾ ਜਿਹੋ ਜਿਹਾ ਹਾਂ, ਮੈਨੂੰ ਆਪ ਦਾ ਬਣਾ ਲੈ, ਮੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇ। ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਭਾਈ ਸ਼ੁਭ ਕਰਮ ਕਰਦਿਆਂ ਹੋਇਆਂ ਵੀ ਤੂੰ ਏਡੀ ਨਿਮਰਤਾ ਦੇ ਨਾਲ ਅਰਦਾਸ ਕਰਨੀ ਹੈ। ਭਗਤ ਕਬੀਰ ਜੀ ਦੇ ਪਾਸ ਇੱਕ ਪ੍ਰੇਮੀ ਆਇਆ, ਮਹਾਰਾਜ ਕਿਰਪਾ ਕਰੋ ਕੋਈ ਜੁਗਤੀ ਦੱਸੋ ਜਿਸ ਤਰ੍ਹਾਂ ਮਨ ਟਿਕ ਜਾਵੇ। ਇਹ ਮਨ ਇਹ ਦਹਿ ਦਿਸ ਤਾਮ ਦਾ, ਜਦੋਂ ਵੀ ਸਿਮਰਨ ਕਰਨ ਲੱਗਦੇ ਹਾਂ ਤਾਂ ਮਨ ਗੈਰ ਹਾਜ਼ਰ ਹੋ ਜਾਂਦਾ, ਮਨ ਘਰ ਦੀਆਂ ਪੋਥੀਆਂ ਫੋਲ ਬੈਠਦਾ, ਮਨ ਬਾਹਰ ਭਟਕਦਾ। ਜਦੋਂ ਵੀ ਸਿਮਰਨ ਵਿੱਚ ਜੁੜਦੇ ਹਾਂ ਕਿਰਪਾ ਕਰੋ ਸਾਡਾ ਮਨ ਜੁੜ ਜਾਵੇ, ਕਿਉਂਕਿ ਕਬੀਰ ਜੀ ਕੱਪੜਿਆਂ ਦੀ ਬੁਣਤੀ ਦਾ ਕੰਮ ਕਰਦੇ ਸਨ ਤੇ ਕਿੱਲੇ ਗੱਡੇ ਹੋਏ ਸਨ। ਇਸ ਪ੍ਰੇਮੀ ਦੀ ਗੱਲ ਸੁਣ ਕੇ ਆਪ ਉੱਠੇ ਤੇ ਹਥੌੜਾ ਚੁੱਕਿਆ ਤੇ ਉਸ ਕਿੱਲੇ ਦੇ ਉੱਪਰ ਜ਼ੋਰ ਦਾ ਮਾਰ ਦਿੱਤਾ ਤੇ ਚਲੇ ਗਏ। ਦੂਸਰੇ ਦਿਨ ਇਹ ਪ੍ਰੇਮੀ ਫਿਰ ਆਣ ਖੜੋਤਾ, ਮਹਾਰਾਜ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਮਨ ਨਹੀਂ ਟਿਕਦਾ, ਕੋਈ ਉਪਾਅ ਦੱਸੋ ਜੇ ਮਨ ਟਿਕ ਜਾਏ ਤਾਂ। ਕਬੀਰ ਜੀ ਨੇ ਫਿਰ ਉਸ ਕਿੱਲੇ ਤੇ ਚੋਟ ਮਾਰ ਦਿੱਤੀ। ਤੀਸਰਾ ਦਿਨ ਹੋਇਆ, ਮਹਾਰਾਜ ਮੇਰੇ ਕੋਲੋਂ ਕੋਈ ਭੁੱਲ ਹੋਈ ਹੈ, ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ। ਕਬੀਰ ਜੀ ਉੱਠੇ, ਹਥੌੜਾ ਚੁੱਕਿਆ, ਫਿਰ ਕਿੱਲੇ ਦੇ ਉੱਪਰ ਚੋਟ ਮਾਰੀ। ਕਈ ਦਿਨ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਉਸ ਪ੍ਰੇਮੀ ਨੇ ਚਰਨ ਫੜ ਲਏ, ਮਹਾਰਾਜ ਮੈਨੂੰ ਦੱਸੋ ਤਾਂ ਸਹੀ ਇਹ ਮਨ ਕਿਵੇਂ ਟਿੱਕੇ। ਤਾਂ ਭਗਤ ਕਬੀਰ ਜੀ ਕਹਿਣ ਲੱਗੇ, ਭਾਈ ਤੇਰੇ ਹੀ ਸਵਾਲ ਦਾ ਜਵਾਬ ਰੋਜ਼ ਦਿੰਦੇ ਰਹੇ ਹਾਂ ਪਰ ਤੈਨੂੰ ਸਮਝ ਨਹੀਂ ਆਈ। ਮਹਾਰਾਜ ਫਿਰ ਕਿਰਪਾ ਕਰੋ, ਇਹ ਕੀ ਸਵਾਲ ਹੈ, ਮੇਰੇ ਸਵਾਲ ਦਾ ਕੀ ਜਵਾਬ ਹੈ। ਤਾਂ ਕਬੀਰ ਜੀ ਕਹਿਣ ਲੱਗੇ, ਜਿਸ ਤਰ੍ਹਾਂ ਇਸ ਕਿੱਲੇ ਨੂੰ ਰੋਜ਼ ਚੋਟ ਮਾਰ ਦਿੰਦੇ ਆ ਨਾ ਤੇ ਇਹ ਗੱਡਿਆ ਰਹਿੰਦਾ ਹੈ, ਤੇ ਜੇ ਕਿੱਲੇ ਨੂੰ ਚੋਟ ਨਾ ਮਾਰੀਏ ਤਾਂ ਕਿੱਲਾ ਉਖੜ ਜਾਂਦਾ, ਤੇ ਜਦੋਂ ਕਿੱਲਾ ਉਖੜ ਜਾਵੇ ਤਾਂ ਫਿਰ ਪਤਾ ਨਹੀਂ ਕਿੱਥੇ ਟਿਕੇਗਾ। ਤੇ ਇਸੇ ਤਰ੍ਹਾਂ ਜੋ ਮਨੁੱਖ ਰੋਜ਼ ਸਤ ਸੰਗਤ ਵਿੱਚ ਜਾ ਕੇ ਗੁਰੂ ਕੀ ਬਾਣੀ ਸ਼ਰਵਣ ਕਰਦਾ ਹੈ, ਪ੍ਰਭੂ ਦੇ ਗੀਤ ਗਾਉਂਦਾ ਹੈ, ਬਾਣੀ ਦੁਆਰਾ ਇਸ ਮਨ ਤੇ ਚੋਟਾਂ ਪੈਂਦੀਆਂ ਹਨ ਨਾ ਜਦੋਂ, ਤਾਂ ਫਿਰ ਮਨ ਜੁੜ ਜਾਂਦਾ ਹੈ ਈਸ਼ਵਰ ਦੇ ਚਰਨਾਂ ਵਿੱਚ, ਤੇ ਫਿਰ ਐਸਾ ਜੁੜਦਾ ਜਿਸ ਤਰ੍ਹਾਂ ਧਰੂ ਭਗਤ ਦਾ ਮਨ ਜੁੜ ਗਿਆ ਸੀ, ਪ੍ਰਹਿਲਾਦ ਭਗਤ ਦਾ ਮਨ ਜੁੜ ਗਿਆ ਸੀ। ਇਸ ਲਈ ਭਾਈ ਮਨੁੱਛਾ ਜਨਮ ਪ੍ਰਾਪਤ ਹੋਇਆ ਹੈ, ਭਈ ਪ੍ਰਾਪਤ ਮਾਨਖ ਦੇ ਹੁਰੀਆ ਗੋਵਿੰਦ ਮਿਲਣ ਕੀ, ਇਹੋ ਤੇਰੀ ਬਰੀਆ। ਤੇ ਕਿਵੇਂ ਮਿਲਿਆ ਜਾ ਸਕਦਾ ਹੈ, ਆਖਿਆ ਸਤ ਸੰਗਤ ਵਿੱਚ ਜਾ ਕੇ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੀ ਸਿਫਤ ਸਲਾਹ ਕੀਤਿਆਂ ਉਹ ਮਿਲ ਸਕਦਾ ਹੈ। ਕਿਸੇ ਸੋਨੇ ਚਾਂਦੀ ਦੇ ਵੱਟੇ ਈਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਬੀਰ ਜੀ ਕਹਿੰਦੇ ਹਨ, ਕੰਚਨ ਸਿਉਂ ਪਾਈਏ ਨਹੀਂ ਤੋਲ, ਆਪ ਦੇ ਬਰਾਬਰ ਸੋਨਾ ਵੀ ਦਾਨ ਕਰ ਦੇਵੇ ਨਾ। ਜਿਤਨਾ ਤੇਰਾ ਵਜਨ ਹੈ ਉਤਨੇ ਵਜਨ ਦਾ ਸੋਨਾ ਦਾਨ ਕਰ ਦੇਵੇ,
ਤੇ ਕਵੇਂ ਮੈਂ ਪ੍ਰਭੂ ਦੀ ਪ੍ਰਾਪਤੀ ਕਰ ਲਈ ਹੈ ਜਾਂ ਪ੍ਰਭੂ ਦੀ ਪ੍ਰਸੰਨਤਾ ਪ੍ਰਾਪਤ ਕਰ ਲਈ ਹੈ, ਕਦੇ ਨਹੀਂ ਮਿਲ ਸਕਦੀ। ਆਖਿਆ ਇਹ ਤਾਂ ਉਹਦੀ ਪ੍ਰਸੰਨਤਾ ਲਈ ਉਹਦੇ ਗੁਣ ਗਾਉਣੇ ਪੈਣਗੇ, ਆਪਾਂ ਦੇਣਾ ਪਏਗਾ। ਕਬੀਰ ਜੀ ਕਹਿੰਦੇ ਹਨ, ਕੰਚਨ ਸਿਉ ਪਾਈਐ ਨਹੀਂ ਤੋਲ। ਆਖਿਆ ਫਿਰ ਤੁਸੀਂ ਕਿਸ ਤਰ੍ਹਾਂ ਰਾਮ ਨੂੰ ਮੁੱਲ ਲੈ ਲਿਆ? ਆਖਿਆ ਮਨ ਦੇ ਰਾਮ ਲਿਆ ਹੈ ਮੋਲ, ਆਪਣਾ ਮਨ ਦੇ ਦਿੱਤਾ ਹੈ। ਤੇ ਫਿਰ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋ, ਜਬ ਹਮ ਹੋਤੇ ਤਬ ਤੂੰ ਨਾਹੀਂ। ਜਦੋਂ ਮੈਂ ਹੈ ਹੰਕਾਰ ਹੈ ਤਾਂ ਪਰਮੇਸ਼ਰ ਨਹੀਂ ਹੈ। ਤੇ ਜਦੋਂ ਭਾਈ ਆਪਾਂ ਗੁਰੂ ਦੇ ਅਰਪਣ ਕਰ ਦੇਵੇਗਾ, ਅਹੰਕਾਰ ਗੁਰੂ ਨੂੰ ਅਰਪਣ ਕਰ ਦੇਵੇਗਾ, ਤੇ ਫਿਰ ਤੈਨੂੰ ਗੁਰੂ ਪ੍ਰਾਪਤ ਹੋ ਜਾਣਗੇ। ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੋ ਇਸ ਲਈ ਭਾਈ ਇਹ ਮਨੁੱਛਾ ਜਨਮ ਜਪ ਜਪ ਕੇ, ਸਿਮਰਨ ਕਰਕੇ, ਸੇਵਾ ਕਰਕੇ ਹੀ ਸਫਲ ਹੋ ਸਕਦਾ ਹੈ। ਤੇ ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਉਹ ਬੇਸ਼ੱਕ ਖਾਂਦਿਆਂ ਪੀਂਦਿਆਂ ਪਹਿਨਦਿਆਂ ਕਾਰੋ ਵਿਹਾਰ ਕਰਦਿਆਂ ਵੀ ਉਹ ਤਾਂ ਇੱਕ ਮੁਰਦਾ ਦੇ ਸਮਾਨ ਹਨ। ਮ੍ਰਿਤਕ ਕਹੀਏ ਨਾਨਕਾ, ਜਹ ਪ੍ਰੀਤ ਨਾ ਹੀ ਭਗਵੰਤ। ਇਸ ਲਈ ਇਸ ਨੂੰ ਜਪ ਜਪ ਕੇ ਸਫਲ ਕਰ ਲੈ। ਹਜ਼ੂਰ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ ਕਿ ਸ਼ੁਭ ਕਰਮ ਕਰਦਿਆਂ ਵੀ ਇਹ ਅਰਦਾਸ ਕਰ ਜੋ ਆਪ ਕਰ ਰਹੇ ਹਨ, ਜਪ ਤਪ ਸੰਜਮ ਧਰਮ ਨਾ ਕਮਾਇਆ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਜੀ ਤਿਆਈ ਹੈ।

ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਈ, ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਪੁੱਠੀਆਂ ਖਲਾਂ ਲੁਹਾਈਆਂ, ਉਬਲਦੀਆਂ ਦੇਗਾਂ ਚ ਬੈਠੇ, ਅਸਹਿ ਤੇ ਕੈਕਟ ਸਹਾਰਦਿਆਂ ਆਇਆ, ਸਿੱਖੀ ਸਿਦਕ ਨਹੀਂ ਹਾਰਿਆ, ਮਨ ਅਡੋਰ ਰੱਖਿਆ।

ਸ੍ਰੀ ਵਾਹਿਗੁਰੂ ਚਿਤਾਵੇ। ਹੇ ਅਕਾਲ ਪੁਰਖ ਦੀਨਾ ਬੰਧੂ ਸੱਚੇ ਪਾਤਸ਼ਾਹ, ਆਪ ਜੀ ਦੇ ਹਜ਼ੂਰ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ਼, ਹਜ਼ੂਰ ਦੇ ਚਰਨ ਕਮਲਾਂ ਪਾਸ।

ਗੁਰੂ ਨਾਨਕ ਦੇ ਪਿਆਰ ਵਿੱਚ ਇੱਕ ਵਾਰੀ ਸਾਰੇ ਆਖੋ ਸਤਨਾਮ। ਗੁਰੂ ਨਾਨਕ ਦੇ ਸਕੂਲ ਵਿੱਚ ਆਏ ਹੋ, ਘਰੋਂ ਜਦੋਂ ਚੱਲਦੇ ਹੋ ਨਾ ਇਸ ਸਕੂਲ ਵੱਲ ਤੇ ਕਹਿ ਦੇਣਾ ਗੁਰੂ ਨਾਨਕ ਸਕੂਲ ਵੀ ਤੇਰਾ, ਬੋਲਣ ਵਾਲੇ ਵੀ ਤੇਰੇ, ਸੁਣਨ ਵਾਲੇ ਵੀ ਤੇਰੇ। ਆਪ ਹੀ ਵਾੜ ਲਾਈ ਤੇ ਨਿਭ ਜਾਵੇ। ਇਹ ਸੰਗਤਾਂ ਦਾ ਭਰਪੂਰ ਪਿਆਰ, ਸਾਰੇ ਮਾਈ ਭਾਈ ਇਹ ਅਰਦਾਸ ਜ਼ਰੂਰ ਕਰ ਦਿਆ ਕਰੋ, ਬਾਬਾ ਜੀ ਤੁਹਾਡਾ ਹੀ ਸਕੂਲ ਤੇ ਤੁਹਾਡੀ ਵਾੜ ਲੱਗੀ ਹੈ। ਗਾਹਕ ਬਣ ਕੇ ਆਏ ਹੋ, ਇੱਕ ਵਿਸ਼ਾ ਚੱਲ ਰਿਹਾ ਦੋ ਵੀਰਵਾਰਾਂ ਤੋਂ, ਖਾਲਸਾ ਸੋ ਨਿਰਧਨ ਕੋ ਪਾਲੇ। ਖਾਲਸਾ ਕੌਣ ਹੈ? ਗੁਣਾਂ ਦਾ ਨਾਂ। ਸ਼ਬਦ ਦੇ ਸਾਰ ਨੂੰ ਸਮਝਣ ਦਾ ਨਾਂ। ਕਥਾ ਦੀ ਡੂੰਘਾਈ ਵਿੱਚ ਪਹੁੰਚ ਕੇ ਜੀਵਨ ਬਣਾਉਣ ਵਾਲੇ ਦਾ ਨਾਂ। ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ, ਔਗਣ ਛੱਡ ਨਹੀਂ ਸਕਦਾ ਤੇ ਡੈਰੀ ਤੇ ਲਿਖ ਹੀ ਲਿਆ ਗਿਆ। ਅੱਜ ਕਿੰਨੇ ਕੀਤੇ ਦਿਹਾੜੀ, ਲਿਖਣਾ ਸ਼ੁਰੂ ਹੋ ਜਾਏਗਾ ਨਾ ਇੱਕ ਦਿਨ ਛੱਡਣ ਤੇ ਵੀ ਆ ਜਾਂਦਾ। ਯਾਦ ਰਹਿੰਦੇ ਅੱਜ ਦਸ ਕੀਤੇ ਨੇ। ਖਾਲਸਾ ਉਹਦਾ ਨਾਂ ਹੈ ਜਿਹਦਾ ਹਰ ਵੇਲੇ ਇਹ ਕਦਮ ਹੋਵੇ ਮੈਂ ਗੁਣਾਂ ਵੱਲ ਵਧਣਾ ਹੈ। ਕਿਸੇ ਔਗਣ ਤੋਂ ਬੇਵਸੀ ਹੋਵੇ ਤੇ ਗੁਰੂ ਅੱਗੇ ਰੋਵੇ, ਮਹਾਰਾਜ ਤੂੰ ਕਿਰਪਾ ਕਰ, ਤੂੰ ਕਿਰਪਾ ਕਰ। ਅੱਜ ਨਹੀਂ ਉੱਠਿਆ ਗਿਆ ਅੰਮ੍ਰਿਤ ਵੇਲੇ, ਸਤਿਗੁਰੂ ਮੈਂ ਕੀ ਕਰਾਂ, ਤੂੰ ਕਿਰਪਾ ਕਰ। ਜਿਹੜਾ ਵਿਸ਼ਾ ਚੱਲ ਰਿਹਾ ਹੈ ਖਾਲਸਾ ਸੋ ਨਿਰਧਨ ਕੋ ਪਾਲੇ ਤੇ ਗੁਰੂ ਪਿਆਰਿਓ, ਪੰਜ ਤਰ੍ਹਾਂ ਦਾ ਨਿਰਧਨ ਨੂੰ ਪਾਲਣਾ, ਦੋ ਤਰ੍ਹਾਂ ਦਾ ਆਪ ਜੀ ਸਰਵਣ ਕਰ ਚੁੱਕੇ ਹੋ। ਪਹਿਲਾ ਨਿਰਧਨ ਨੂੰ ਪਾਲਣਾ, ਦਸਵੰਧ ਕੱਢਿਆ ਕਰੋ। ਗੁਰੂ ਦੀ ਗੋਲਕ ਵਿੱਚ ਵੀ, ਗੁਰੂ ਦੇ ਕਾਰਜਾਂ ਲਈ ਵੀ, ਗੁਰਦੁਆਰਿਆਂ ਲਈ ਵੀ, ਲੰਗਰ ਲਈ ਵੀ, ਕਿਸੇ ਦੀ ਪੜ੍ਹਾਈ ਦੇ ਸਾਧਨ ਲਈ ਵੀ, ਕਿਸੇ ਵਿਧਵਾ ਬੀਬੀ ਦੇ ਘਰ ਦੇ ਸਾਧਨ ਲਈ ਵੀ, ਕਿਸੇ ਆਰਥਿਕ ਪੱਖ ਤੋਂ ਡਿੱਗੇ ਹੋਏ ਗੁਰਸਿੱਖ ਨੂੰ ਉੱਤੇ ਚੁੱਕਣ ਲਈ ਵੀ। ਉਹ ਪੜ੍ਹਦੇ ਨਾ ਦੇਣ, ਜੇ ਕਿਸੇ ਗੁਰਸਿੱਖ ਦੀ ਆਰਥਿਕ ਮਦਦ ਕਰਨੀ ਹੈ ਤੇ ਪੜ੍ਹਦੇ ਨਾਲ ਕਰਨੀ। ਆਖੋ ਸਤਨਾਮ। ਉੱਥੇ ਹੈਗਾ ਸੱਜਾ ਹੱਥ ਦੇਵੇ ਤੇ ਖੱਬੇ ਨੂੰ ਨਾ ਪਤਾ ਲੱਗੇ। ਉੱਥੇ ਕੋਈ ਚਿੱਟ ਕੱਪੜੀਆ ਡਿੱਗਾ ਹੋਵੇ ਉਹਨੂੰ ਸ਼ੋਅ ਕਰਕੇ ਦਿਓ ਤੇ ਫਿਰ ਉਹਨੂੰ ਹੀਣਤਾ ਨਾ। ਕੋਈ ਗੁਰਸਿੱਖ ਹੋਵੇ, ਚਿੱਟ ਕੱਪੜੀਆ ਹੋਵੇ, ਅੰਮ੍ਰਿਤ ਵੇਲੇ ਜਾਗਣ ਵਾਲਾ ਹੋਵੇ, ਆਰਥਿਕ ਪੱਖੋਂ ਡਿੱਗਾ ਹੋਵੇ, ਕਹਿੰਦੇ ਉੱਥੇ ਵੀ ਆਪਣੇ ਦਸਵੰਧ ਦੀ ਮਦਦ ਕਰ, ਪਰ ਉੱਥੇ ਇਹ ਜ਼ਰੂਰ ਧਿਆਨ ਰੱਖ ਕੇ ਸੱਜੇ ਹੱਥ ਨੂੰ ਦਵੇਂ ਤੇ ਖੱਬੇ ਨੂੰ ਹੀ ਨਾ ਪਤਾ ਲੱਗੇ। ਕਿਉਂ? ਚਿੱਟ ਕੱਪੜੀ ਉਹ ਸਾਰਿਆਂ ਸਾਹਮਣੇ ਹੱਥ ਨਹੀਂ ਚੜ ਸਕਦਾ। ਇਹ ਵੀ ਨਿਰਧਨ ਨੂੰ ਪਾਲਣਾ, ਦਸਵੰਧ ਕੱਢ ਕੇ ਯੋਗ ਜਗ੍ਹਾ ਲਾਉਣਾ। ਦੂਸਰਾ ਨਿਰਧਨ ਨੂੰ ਪਾਲਣਾ ਜੋ ਆਪ ਜੀ ਨੇ ਪਿਛਲੇ ਵੀਰਵਾਰ ਵੇਰਵੇ ਨਾਲ ਸਰਵਣ ਕੀਤਾ ਹੈ, ਕਿਸੇ ਦੇ ਔਗਣ ਨੂੰ ਬਰਦਾਸ਼ਤ ਕਰਕੇ ਕਲੇਸ਼ ਦਾ ਸਮਾਂ ਲੰਘਾ ਦੇਣਾ, ਇਹ ਵੀ ਨਿਰਧਨ ਨੂੰ ਪਾਲਣਾ।
ਔਰ ਬੜੀ ਵੱਡੀ ਕਾਲੜਾ ਹੈ। ਅੱਜ ਇੱਕ ਸਕੂਲ ਦੀਆਂ ਦੋ ਕੁੜੀਆਂ ਨਾ ਲੜ ਪਈਆਂ, ਇੱਕ ਆਪਣੇ ਸੰਪਰਕ ਕਰ ਲਈ, ਇੱਕ ਤੀਸਰੀ ਕੁੜੀ ਨਾ ਵਿੱਚ ਉਹਨਾਂ ਦੀ ਸਹੇਲੀ, ਉਹ ਵਿਚੋਲੀ ਪੈ ਗਈ, ਮੈਂ ਤੁਹਾਨੂੰ ਲੜਨ ਨਹੀਂ ਦੇਣਾ, ਸਮਝੌਤਾ ਕਰਨਾ। ਤੇ ਜਿਹੜੀ ਲੜੀ ਸੀ ਨਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕੀ ਪ੍ਰੋਗਰਾਮ ਹੈ, ਇਹ ਸਮਝੌਤਾ ਕਰਾਉਣ ਆਈ? ਕਹਿੰਦੀ ਨਹੀਂ ਵੀਰ ਜੀ, ਗੱਲ ਇੰਨੀ ਵੱਧ ਗਈ ਹੈ ਕਿ ਅਸੀਂ ਨਹੀਂ ਮਿਲ ਸਕਦੇ। ਕਹਿੰਦੇ ਉਹਨੂੰ ਕਹਿਣ ਲੱਗੇ, ਵੀਰ ਜੀ ਗੱਲ ਇੰਨੀ ਵੱਧ ਗਈ, ਕੁੜੀਆਂ ਛੋਟੀਆਂ ਛੋਟੀਆਂ ਕਹਿੰਦੇ ਆ 14-15 ਸਾਲ ਦੀ ਉਮਰ, ਗੱਲ ਇੰਨੀ ਵੱਧ ਗਈ ਸਾਡੀ ਸਹੇਲੀਆਂ ਦੀ ਵੀ ਇਹ ਤੀਜੀ ਕੁੜੀ ਮਿਲਾਪ ਕਰਾਉਣ ਆਈ ਹੈ, ਮੇਲ ਨਹੀਂ ਹੋ ਸਕਦਾ। ਫਿਰ ਉਹਨੂੰ ਆ ਦੂਜਾ ਸਿਖਾਇਆ, ਸੁਣਾਇਆ ਇੱਕ ਮਿੰਟ, ਮੈਂ ਕਿਹਾ ਇਹੀ ਸਿੱਖੀ ਹੋਏਗਾ ਕਿ ਉਹਦੇ ਚ ਕੋਈ ਔਗਣ ਹੋਏਗਾ, ਤੈਨੂੰ ਵੱਜਾ ਹੋਏਗਾ, ਤੇ ਤੂੰ ਇਹੋ ਜਿਹੀ ਕੰਧ ਪਾ ਲਈ ਵੀ ਹੁਣ ਮੇਲ ਹੋ ਹੀ ਨਹੀਂ ਸਕਦਾ। ਇਹ ਦੂਜਾ ਨਿਰਦਨ ਨੂੰ ਪਾਲਣਾ ਵੀ ਬਹੁਤ ਜ਼ਰੂਰੀ ਹੈ, ਜੇ ਨਾ ਹੋਵੇ ਤੇ ਕਈ ਵਾਰੀ ਇਹੋ ਜਿਹੀ ਕੰਧ ਪੈ ਜਾਂਦੀ ਹੈ ਕਿ ਇਹ ਮਰ ਜਾਏਗਾ, ਇਹਦੇ ਸੰਸਕਾਰ ਤੇ ਨਹੀਂ ਮੈਂ ਜਾਣਾ, ਇੱਥੋਂ ਤੱਕ ਕੰਧਾਂ ਪਹੁੰਚ ਜਾਂਦੀ ਹੈ, ਕਦੀ ਝਾਤੀ ਪਾ ਲਿਓ। ਆਪਣੇ ਪਿੰਡਾਂ ਵਿੱਚ ਰਿਸ਼ਤੇਦਾਰੀ ਵਿੱਚ ਕਈ ਵਾਰੀ ਐਸਾ ਵੀ ਸੰਗਤ ਨਾ ਕੀਤੀ ਹੋਵੇ, ਮਨ ਦਾ ਸੰਕਲਪ ਇਹ ਵੀ ਬਣ ਜਾਂਦਾ ਕਿ ਇਹਦੇ ਕਿਸੇ ਸੁੱਖੇ ਦੁੱਖੇ ਨਹੀਂ ਜਾਣਾ। ਇਹ ਗੱਲ ਫਿਰ ਇਹ ਵੀ ਨਿਕਲਦੀ ਹੈ, ਇਹਦੇ ਸੰਸਕਾਰ ਤੇ ਨਹੀਂ ਵੀ ਜਾਣਾ। ਆ ਦੂਸਰਾ ਜੇ ਨਾ ਗੁਣ ਆਵੇ ਜ਼ਿੰਦਗੀ ਚ, ਉਸ ਬੱਚੀ ਨੂੰ ਮੈਂ ਕਿਹਾ ਤੂੰ ਕੀ ਕਹਿੰਦੀ ਹੈ ਵੀ ਸਾਰਾ ਜਗਤ ਤੇਰੇ ਦਿਮਾਗ ਨਾਲ ਚੱਲੇ, ਤੇਰੀਆਂ ਸਹੇਲੀਆਂ ਤੇਰੇ ਦਿਮਾਗ ਨਾਲ ਚੱਲਣ, ਜੇ ਤੈਨੂੰ ਉਹਦੇ ਚ ਕੋਈ ਔਗਣ ਨਜ਼ਰ ਆਇਆ, ਹੁਣ ਕੋਈ ਸਮਝੌਤਾ ਕਰਾਉਣ ਆਇਆ, ਉਹਨੂੰ ਜਰ ਜਾਣਾ, ਮਿਲਾਪ ਵੱਲ ਵਧਣਾ। ਸਾਰੀ ਦੁਨੀਆਂ ਸਾਡੇ ਦਿਮਾਗ ਨਾਲ ਨਹੀਂ ਚੱਲ ਸਕਦੀ, ਕਿਤੇ ਕਿਤੇ ਨਾਲ ਕੰਧ ਪਾਵਾਂਗੇ, ਕਿਤੇ ਕਿਤੇ ਨਾਲ ਵੈਰ ਰੱਖਾਂਗੇ। ਔਗਣ ਨਾਲ ਵੈਰ ਕਰ ਲੈ, ਬੰਦੇ ਨਾਲ ਨਾ ਕਰ। ਇਸ ਤਰ੍ਹਾਂ ਕਿਸੇ ਦੇ ਔਗਣ ਨੂੰ ਜਰ ਕੇ ਤੇ ਫਿਰ ਮੇਲ ਕਰ ਲੈਣਾ, ਆਖੋ ਸਤਨਾਮ, ਸਮਾਂ ਕਲੇਸ਼ ਦਾ ਲੰਘਾ ਦੇਣਾ, ਇਹ ਵੀ ਗੁਰੂ ਪਿਆਰਿਓ ਦੂਜਾ ਨਿਰਦਨ ਨੂੰ ਪਾਲਣਾ, ਜਿਹੜਾ ਅੱਜ ਕੱਲ ਅੱਤ ਲੋੜ ਹੈ, ਅੱਤ ਲੋੜ। ਮੈਂ ਕਹਿੰਦਾ ਘਰੇਲੂ ਲੈਵਲ ਤੇ ਵੀ ਲੋੜ ਹੈ, ਨੂੰਹਾਂ ਸੱਸਾਂ ਨੂੰ ਵੀ ਲੋੜ ਹੈ, ਦਰਾਣੀਆਂ ਜਠਾਣੀਆਂ ਨੂੰ ਵੀ ਲੋੜ ਹੈ, ਨਨਾਣਾ ਭਰਜਾਈਆਂ ਨੂੰ ਵੀ ਲੋੜ ਹੈ, ਗੁਰਦੁਆਰਿਆਂ ਵਿੱਚ ਵੀ ਇਹਦੀ ਲੋੜ ਹੈ, ਬੈਂਕਾਂ ਵਿੱਚ ਵੀ ਇਹਦੀ ਲੋੜ ਹੈ, ਦਫ਼ਤਰਾਂ ਵਿੱਚ ਵੀ ਇਹਦੀ ਲੋੜ ਹੈ, ਦੁਕਾਨਦਾਰਾਂ ਤੋਂ ਵੀ ਇਹਦੀ ਲੋੜ ਹੈ, ਗਲੀਆਂ ਬਾਜ਼ਾਰਾਂ ਚ ਵੀ ਇਹਦੀ ਲੋੜ ਹੈ, 20-25 ਦੁਕਾਨਾਂ ਇੱਕ ਬਾਜ਼ਾਰ ਚ ਹੁਣ ਉਹਨਾਂ ਨੂੰ ਵੀ ਇਹਦੀ ਲੋੜ ਹੈ। ਪਿਆਰਿਓ, ਜੇ ਇਹ ਹੋਏਗਾ, ਇੱਕ ਦਿਨ ਇਹੋ ਜਿਹਾ ਆ ਜਾਏਗਾ, ਲੋਕ ਉਂਗਲ ਕਰਕੇ ਤੁਹਾਡੇ ਵੱਲ ਕਹਿਣਗੇ ਇਹ ਰੱਬ ਦਾ ਰੂਪ ਹੈ, ਇਹ ਨਹੀਂ ਲੜਦਾ, ਕਿਹਾ ਫਾਲਤੂ ਨਹੀਂ ਲੜਦਾ, ਕਿਉਂ ਤੈਨੂੰ ਨਿਰਦਨ ਨੂੰ ਪਾਲਣਾ ਆ ਗਿਆ, ਤੂੰ ਕਮੀਆਂ ਵੇਖਣੀਆਂ ਛੱਡਤੀਆਂ, ਕਿਤੇ ਸਮਝਾਉਣਾ ਪਿਆ ਤੇ ਪ੍ਰੇਰਣਾ ਨਾਲ। ਇਹ ਵੀ ਨਿਰਦਨ ਨੂੰ ਪਾਲਣਾ, ਕਿਸੇ ਦੇ ਔਗਣ ਨੂੰ ਜਰ ਕੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਤੇ ਅੱਜ ਜਿਹੜਾ ਤੀਸਰਾ ਨਿਰਦਨ ਨੂੰ ਪਾਲਣਾ, ਕਿਸੇ ਦਾ ਹੱਕ ਨਾ ਮਾਰਨਾ। ਸਾਰੇ ਪਿਆਰ ਨਾਲ ਆਖੋ ਸਤਨਾਮ। ਇਹ ਵੀ ਨਿਰਦਨ ਨੂੰ ਪਾਲਣਾ ਹੈ ਕਿ ਕਿਸੇ ਦਾ ਹੱਕ ਨਹੀਂ ਮਾਰਨਾ। ਤਿੰਨ ਤਰ੍ਹਾਂ ਦੇ ਹੱਕ ਹੁੰਦੇ ਨੇ, ਇੱਕ ਹੈ ਮਾਇਆ ਦਾ ਹੱਕ ਮਾਰਨਾ,
ਦੂਸਰਾ ਹੈ ਧਰਮ ਦਾ ਹੱਕ ਮਾਰਨਾ, ਧਿਆਨ ਦੇਣਾ। ਤੀਸਰਾ ਹੈ ਸੇਵਾ ਦਾ ਹੱਕ ਮਾਰਨਾ। ਕੋਈ ਹੋਰ ਡੂੰਘੀ ਚੁੱਭੀ ਮਾਰੇ ਤੇ ਹੋਰ ਵੀ ਲੱਭ ਸਕਦਾ, ਪਰ ਇਹ ਤਿੰਨ ਤਰ੍ਹਾਂ ਦੇ ਹੱਕ ਹੁੰਦੇ ਨੇ, ਇਹ ਮਾਰਨੇ ਨਹੀਂ। ਮਾਇਆ ਦਾ ਹੱਕ ਮਾਰਨਾ, ਮੈਨੂੰ ਯਾਦ ਹੈ 2 ਸਾਲ ਹੋ ਗਏ ਨੇ, ਇੱਕ ਬੀਬੀ ਆਈ ਸੀ ਤੇ ਕਹਿਣ ਲੱਗੀ, ਭਾਈ ਸਾਹਿਬ ਆ ਮੇਰਾ 200 ਗਜ ਦਾ ਪਲਾਟ ਏ, ਮੇਰੇ ਕੋਲ ਇੱਕ ਕਾਗਜ਼ ਲਿਖਾ ਲਓ, ਕਹਿੰਦੀ ਵੀ ਜਿੰਨੇ ਚਿਰ ਤੱਕ ਮੈਂ ਜਿੰਦੀ ਹਾਂ ਮੇਰੇ ਨਾਂ ਰਹੇਗਾ, ਜਦੋਂ ਮੈਂ ਮਰ ਜਾਵਾਂਗੀ ਤੇ ਇਹ ਭਲਾਈ ਕੇਂਦਰ ਦੇ ਨਾਂ। ਮੈਂ ਕਿਹਾ ਬੀਬੀ ਤੇਰੇ ਪੁੱਤਰ ਕਿੰਨੇ ਨੇ? ਕਹਿੰਦੀ 2। ਮੈਂ ਕਿਹਾ ਉਹਨਾਂ ਨੂੰ ਕਿਉਂ ਨਹੀਂ ਦੇਂਦੀ? ਉਹਨਾਂ ਨੂੰ ਦੇ। ਕਹਿੰਦੀ ਨਹੀਂ, ਬਹੁਤੀ ਸੇਵਾ ਨਹੀਂ ਉਹ ਕਰਦੇ, ਤੇ ਮੈਂ ਤਾਂ ਕਹਿੰਦੀ ਹਾਂ ਵੀ ਇਹ ਮਰਨ ਤੋਂ ਬਾਅਦ ਭਲਾਈ ਕੇਂਦਰ ਤੁਸੀਂ ਇੱਥੇ ਇੱਧਰ ਲਓ। ਮੈਂ ਕਿਹਾ ਜੇ ਤੇ ਮਨ ਹੈਗਾ ਦੇਣ ਦਾ ਨਾ, ਤੇ ਜੀਂਦਿਆਂ ਲਈ, ਮਰਨ ਤੋਂ ਬਾਅਦ ਮੈਂ ਤੇਰੇ ਪੁੱਤਰਾਂ ਨਾਲ ਝਗੜੇ ਕਰਾਂਗਾ? ਹੈਂਜੀ, ਉਹ ਕਹਿਣਗੇ ਅੜੀ ਮਾਂ ਦਾ ਹੱਕ ਮਾਰ ਕੇ ਬਹਿ ਗਏ ਭਲਾਈ ਕੇਂਦਰ ਵਾਲੇ, ਐਸਾ ਹੈ। ਮੈਂ ਕਿਹਾ ਅਸੀਂ ਝਗੜੇ ਵਾਲੇ ਬਣੇ ਨੀ, ਕਿਉਂਕਿ ਜਦੋਂ ਐਸਾ ਚਾਂਸ ਹੁੰਦਾ ਤੇ ਪੁੱਤਰਾਂ ਦੀ ਨਜ਼ਰ ਹੁੰਦੀ ਵੀ ਚਲੋ ਜੋ ਕੁਝ ਹੈ ਬਈ ਇਹਨੂੰ ਪ੍ਰਾਪਤ ਕਰੀਏ, ਤੇ ਉਦੋਂ ਕੋਈ ਕਹੇ ਲਓ ਇਹ ਤੇ ਉਹ ਸਾਂਭਗੇ। ਮੈਂ ਕਿਹਾ ਇਹ ਨਹੀਂ ਸਿੱਖਿਆ, ਬਾਬਾ ਬਹੁਤ ਭੇਜਦਾ ਕੋਈ ਜਿੰਦੇ ਆਪਣੇ ਆਪਣੇ ਆਪਣੇ ਲੈਵਲ ਤੇ ਪੁੰਨ ਦਾਨ ਕਰ ਜੇ, ਅਲੱਗ ਗੱਲ ਹੈ, ਕਰ ਗਏ ਆਪਣੇ ਹੁੰਦੇ। ਉਸ ਤੋਂ ਬਾਅਦ ਅਸੀਂ ਝਗੜੇ ਕਰੀਏ ਉਹਦੀ ਲਾਜ ਨਾਲ, ਔਲਾਦ ਕਵੇ ਸਾਡੀ ਮਾਤਾ ਦਾ ਸਾਡਾ ਜਿਹੜਾ ਹੱਕ ਇਹ ਖਾ ਗਏ। ਇਹ ਨਹੀਂ ਸਿੱਖਿਆ, ਕੋਈ ਜਿੰਦਿਆਂ ਕਰ ਗਏ ਆਪਣੀ ਮਰਜ਼ੀ ਨਾਲ, ਜੋ ਪੁੰਨ ਦਾਨ ਮਰਜ਼ੀ ਜਿੰਦਿਆਂ ਕਰ ਗਏ ਆਪਣੇ ਹੱਥੀ ਕਰ ਗਏ, ਉਹਦੇ ਚ ਕੋਈ ਕਿਸੇ ਦਾ ਗਿਲਾ ਨਹੀਂ। ਇੱਕ ਹੈ ਮਾਇਆ ਦਾ ਹੱਕ, ਆਪਣੀ ਜ਼ਿੰਦਗੀ ਚ ਯਤਨ ਕਰੇ ਉਹ ਕਿਸੇ ਦਾ ਹੱਕ ਸਾਡੇ ਕਰਨਾ। ਔਰ ਇੱਕ ਗੱਲ ਜ਼ਰੂਰ ਕਹਾਂਗਾ ਸਟੇਜ ਤੋਂ, ਜ਼ਿੰਦਗੀ ਚ ਕਿਸੇ ਦਾ ਹੱਕ ਨਹੀਂ ਮਾਰਨਾ, ਤੇ ਭੁੱਲ ਕੇ ਕਿਸੇ ਵਿਧਵਾ ਦਾ ਹੱਕ ਨਾ ਮਾਰਨਾ, ਕਿਉਂਕਿ ਉਹਨੂੰ ਬੜੀ ਵੱਡੀ ਕਮੀ ਹੁੰਦੀ ਹੈ ਜਿਹੜੀ ਉਹ ਕੱਲਿਆਂ ਹੀ ਆਪਣੇ ਦਿਲ ਵਿੱਚ ਪੀ ਜਾਂਦੀ ਹੈ, ਕਿਸੇ ਨੂੰ ਕਹਿ ਨਹੀਂ ਸਕਦੀ ਉਹਦੇ ਬਾਰੇ। ਸਿਰ ਤੇ ਖਸਮ ਦਾ ਨਾ ਹੋਣਾ, ਪਤੀ ਦਾ ਨਾ ਹੋਣਾ, ਇਹ ਵੀ ਖਾਲਸੇ ਦਾ ਨਾਂ ਹੈ। ਤੀਸਰਾ ਵੀ ਨਿਰਧਰ ਨੂੰ ਪਾਲਣਾ, ਕਿਸੇ ਦਾ ਹੱਕ ਨਾ ਮਾਰਨਾ। ਤੁਹਾਡੇ ਸਾਹਮਣੇ ਕਾਰਗਿਲ ਦਾ ਜਿਹੜੀ ਜੰਗ ਹੋਈ ਸੀ, ਹੈਰਾਨ ਰਹਿ ਗਿਆ ਸਾਂ, ਇਹ ਵੀ ਦੁਨੀਆ, ਉਹ ਰਾਕਸ਼ ਵਿੱਚ ਤੇ ਦੁਨੀਆ ਚ ਉਸ ਬੰਦੇ ਜਿਹੜੇ ਫਰਕ ਹੀ ਨਹੀਂ ਰਹਿ ਗਿਆ, ਉਦੋਂ ਪਤਾ ਲੱਗਾ। ਉਸ ਬੀਬੀ ਦੇ ਐਡੇ ਐਡੇ ਅੱਜ ਵੀ ਚਿਹਰਾ ਸਾਹਮਣੇ ਆਉਂਦਾ, ਐਡੇ ਐਡੇ ਵੱਡੇ ਅਥਰੂ ਸੀ, ਕਹਿੰਦੀ ਮੇਰਾ ਪਤੀ ਕਾਰਗਿਲ ਦੀ ਜੰਗ ਚ ਸ਼ਹੀਦ ਹੋ ਗਿਆ ਤੇ ਮੈਂ ਅਨਪੜ੍ਹ, ਤੇ ਮੇਰਾ ਜਿਹੜਾ ਪਰਿਵਾਰ ਹੈ, ਜੇਠ ਮੇਰਾ ਇੱਕ ਅੱਧਾ ਮੈਂਬਰ ਹੋਰ, ਜਿੱਥੇ ਮੈਨੂੰ ਸਾਈਨ ਕਹੀ ਗਏ ਮੈਂ ਕਰੀ ਗਈ, ਗੌਰਮੈਂਟ ਕੋਲੋਂ ਅਲੱਗ ਅਲੱਗ ਰੂਪਾਂ ਚ ਮਾਇਆ ਮਿਲੀ, ਕਿਸੇ ਬੰਨਿਓ 2 ਲੱਖ 4 ਲੱਖ, ਟੋਟਲ 17-17 ਲੱਖ ਮਿਲਿਆ। ਐਡੇ ਐਡੇ ਮੋਟੇ ਅਥਰੂ ਕਹਿਣ ਲੱਗੀ ਬਈ ਇੱਕ ਫੌਜ ਦੇ ਕਮਾਂਡਰ ਨੇ ਖੀਰ ਦੇ ਉੱਤੇ ਪੂਰੇ ਟਿੱਲ ਦਾ ਜ਼ੋਰ ਲਾ ਕੇ 4 ਲੱਖ ਮੇਰੇ ਨਾਂ ਕਰਾਇਆ, ਬਾਕੀ ਮੇਰੇ ਕੋਲੋਂ ਸਾਰੇ ਉਹ ਜੇਠ ਜਾਂ ਜੋ ਪਰਿਵਾਰ ਦੇ ਮੈਂਬਰ ਸਾਈਨ ਕਰਵਾਈ ਗਏ ਤੇ 13 ਲੱਖ ਰੁਪਈਆ ਆਪਣੇ ਨਾਂ ਕਰਵਾ ਗਏ, ਸਾਈਨ ਕਰਾਈ ਗਏ। ਇੱਕ ਵਿਧਵਾ ਦਾ ਹੱਕ ਆਪਣੇ ਆ ਲੈ ਜਾਂਦੇ ਹਨ। ਮੈਂ ਫਿਰ ਬੀਬੀ ਨੂੰ ਕਿਹਾ, ਮੈਂ ਕਿਹਾ ਉਹ 13 ਲੱਖ ਜਿਹੜਾ ਤੇਰਾ ਹੱਕ ਉਧਰ ਗਿਆ ਨਾ, ਇੱਕ ਵਿਧਵਾ ਦਾ ਹੱਕ, ਐਡੀ ਰਾਕਸ਼ ਬਿਰਤੀ। ਮੈਂ ਕਿਹਾ ਮੈਂ ਦਾਅਵੇ ਨਾ ਕਹਿਣਾ ਉਹ 13 ਲੱਖ, ਕਈ ਲੱਖ
ਬਣ ਕੇ ਉਹਨਾਂ ਦੇ ਘਰੋਂ ਨਿਕਲੇਗਾ, ਫਲੇਗਾ ਨਹੀਂ, ਫਲੇਗਾ। ਇਹ ਨਿਰਧਨ ਨੂੰ ਪਾਲਣਾ ਹੈ ਵੀ ਗੁਰੂ ਪਿਆਰਿਓ ਕਿਸੇ ਦਾ ਹੱਕ ਸਿੱਖ ਨਾ ਮਾਰੇ, ਖਾਸ ਕਰਕੇ ਵਿਧਵਾ ਦਾ ਤੇ ਬਿਲਕੁਲ ਨਹੀਂ। ਦੋ ਮਿੰਟ ਪੰਕਤੀ ਪੜ੍ਹ ਲਓ ਜੀ, ਸਾਰੇ ਕਿਰਪਾ ਕਰੋ।

ਇਹ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਲੱਗ ਜਾਵੇ। ਮਹਾਰਾਜ ਵੀ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਹ ਵੀ ਨਿਰਧਨ ਨੂੰ ਪਾਲਣਾ ਹੈ, ਸਿੱਖ ਕਿਸੇ ਦਾ ਹੱਕ ਨਾ ਮਾਰੇ। ਜੇ ਕਿਸੇ ਦਾ ਹੱਕ ਆ ਵੀ ਜਾਵੇ ਆਪ ਮੋੜਨ ਜਾਵੇ। ਕਿਸੇ ਕੋ ਉਧਾਰ ਲਿਆ, ਫਿਕਰ ਰੱਖੇ ਉਹਨੂੰ ਸਮੇਂ ਸਿਰ ਮੋੜਨ ਦਾ। ਪਰ ਜਿਹੜਾ ਸਿੱਖ ਕਲਗੀ ਧਰਨੇ ਬਣਾਇਆ ਨੇ ਸਤਨਾ, ਉਹ ਜਿਸ ਤਰ੍ਹਾਂ ਹੱਸ ਕੇ ਲੈਂਦਾ, ਹੱਸ ਕੇ ਸਮੇਂ ਸਿਰ ਮੋੜਦਾ, ਆਪ ਡਰ ਰੱਖਦਾ। ਉਹਨੂੰ ਪਤਾ ਮੇਰੇ ਗੁਰੂ ਦਾ ਹੁਕਮ ਹੈ। ਕਿੰਨੇ ਬੈਠੇ ਹੋਣਗੇ ਪੰਡਾਲ ਚ, ਕਈ ਕਮੇਟੀਆਂ ਚੁੱਕ ਲੈਂਦੇ, ਟਾਈਮ ਸਿਰ ਦਿੰਦੇ ਜੀ ਹੱਥ ਸਤਨਾ। ਨਹੀਂ ਤੂੰ ਫਿਕਰ ਰੱਖਣਾ, ਕਿਉਂ ਤੂੰ ਗੁਰੂ ਦਾ ਸਿੱਖ ਹੈ। ਜੇ ਧਾਰ ਵੀ ਲਿਆ ਉਹਨੂੰ ਮੋੜਨ ਦਾ ਫਿਕਰ ਰਵੇ ਤੇਰੇ ਸਿਰ। ਇਹੋ ਬਚਨ ਕੰਮ ਆਉਂਦੇ ਜੀ। ਪਹੁ ਪਿੰਡ ਮੈਂ ਬੈਠਾ ਸੀ, ਬਾਬਾ ਖੜਕ ਸਿੰਘ ਜੀ ਨੇ ਪਹਿਲੇ ਉਸ ਗੁਰਦੁਆਰੇ ਦੀ ਸਾਰੀ ਸੇਵਾ ਕਰੀ। ਉਹਨਾਂ ਗੁਰਮੁਖਾਂ ਬਚਨ ਸੁਣਾਇਆ ਕਿ ਬਾਬਾ ਖੜਕ ਸਿੰਘ ਜੀ ਦੀ ਜਿੱਥੇ ਜਿੱਥੇ ਸੇਵਾ ਚੱਲਦੀ ਸੀ ਨਾ, ਹਰ ਜਗ੍ਹਾ ਇੱਕ ਅੱਧਾ ਮੁਖੀ ਪਾਇਆ ਹੁੰਦਾ ਸੀ ਤੇ ਆਪਣੇ ਮੁਖੀ ਨੂੰ ਹਦਾਇਤ ਹੁੰਦੀ ਸੀ, ਓਏ ਕੋਈ ਚੀਜ਼ ਧਾਰ ਨਹੀਂ ਲੈਣੀ। ਇੱਟ ਵੀ ਲੋੜ, ਸੀਮਿੰਟ ਵੀ ਲੋੜ, ਰੇਤ ਵੀ ਲੋੜ, ਬਜਰੀ ਵੀ ਕੰਮ ਚੱਲਦੇ, ਪੱਥਰ ਵੀ ਲੋੜ, ਕੋਈ ਕੁਝ ਧਾਰ ਨਹੀਂ ਲੈਣਾ। ਤੇ ਫਿਰ ਕਹਿੰਦੇ ਸੀ ਜੇ ਮਜਬੂਰੀ ਲੈਣਾ ਵੀ ਪੈ ਜਾਏ, ਲੈਣਾ ਪੈ ਗਿਆ ਕੰਮ ਰੁਕ ਗਿਆ, ਵੇ ਦੋ ਟਰੱਕ ਸਤਾ ਲਏ, ਲੈਣਾ ਪੈ ਗਿਆ ਕੰਮ ਹੋ ਗਿਆ, ਪੰਜ ਟਰੱਕ ਇੱਟਾਂ ਦੇ ਕਿਸੇ ਦੇ ਆ ਗਏ। ਕਹਿੰਦੇ ਜੇ ਮਜਬੂਰੀ ਲੈਣਾ ਵੀ ਪੈ ਗਿਆ ਤੇ ਜਦੋਂ ਕਿਸੇ ਸੰਗਤ ਦੇ ਪ੍ਰੇਮੀ ਦੀ ਸੇਵਾ ਆ ਗਈ ਹੈ, ਮੰਨ ਲਓ ਕੋਈ ਬੰਦਾ ਆਇਆ 10,000 ਸੇਵਾ ਦੇ ਗਿਆ, ਤੇ ਕਹਿੰਦੇ ਜੇ ਸੇਵਾ ਹੱਥ ਚ ਫੜੀ ਹੋਵੇ ਬਾਬਾ ਖੜਕ ਸਿੰਘ ਜੀ ਦਾ ਬਚਨ, ਅਵਲ ਕਿਸੇ ਕੋ ਉਧਾਰ ਲੈਣਾ ਨਹੀਂ, ਜੇ ਲੈਣਾ ਵੀ ਪੈ ਜੇ ਤੇ ਜਦੋਂ ਕਿਸੇ ਦੀ ਸੇਵਾ ਆ ਗਈ ਸੰਗਤ ਚ, ਕਹਿੰਦੇ ਸੇਵਾ ਹੱਥ ਚ ਫੜੀ ਹੋਵੇ ਤੇ ਦੂਜੇ ਬੰਨੇ ਜੰਗਲ ਪਾਣੀ ਆਇਆ ਹੋਵੇ, ਇੱਕ ਤਾੜਨਾ ਸੀ। ਕਹਿੰਦੇ ਜੰਗਲ ਪਾਣੀ ਬਾਅਦ ਜਾਣਾ ਜਿਹਦੇ ਕੋ ਉਧਾਰ ਲਿਆ ਪਹਿਲੇ ਦੇ ਕੇ ਸਤਨਾਮ ਕੋਲ ਨਹੀਂ ਰੱਖਣਾ। ਬਹੁਤ ਕੁਝ ਮਿਲਦਾ ਮਹਾਂਪੁਰਸ਼ਾਂ ਦੇ ਜੀਵਨ ਉਥੋਂ ਸੱਚ ਨਾ ਮਿਲੇਗਾ ਤੇ ਸੱਚ ਕਿਹੜੀ ਦੁਕਾਨ ਤੋਂ ਮਿਲੇਗਾ, ਕਿੱਥੋਂ ਮਿਲੇਗਾ। ਕੋਈ ਕਮੇਟੀ ਚੁੱਕ ਲਓ, ਟਾਈਮ ਸਿਰ ਭੁਗਤਾਓ ਜੇ ਖਾਲਸੇ ਹੋ, ਕਿਸੇ ਕੋ ਉਧਾਰ ਲੈ ਲਓ ਉਹਨੂੰ ਟਾਈਮ ਸਿਰ ਦਿਓ ਜੇ ਖਾਲਸੇ ਹੋ, ਕਿਸੇ ਬੈਂਕ ਤੋਂ ਲੋਨ ਲਿਆ ਜੇ ਸਮੇਂ ਸਿਰ ਦਿਓ ਜੇ ਖਾਲਸੇ ਹੋ। ਤੇ ਖਾਲਸੇ ਦਾ ਇੱਕ ਕੰਮ ਹੈ ਸ਼ਿਕਰ ਰੱਖਣਾ, ਜੇ ਕੋਈ ਲਿਆ ਕਿਸੇ ਦਾ ਹੱਕ, ਜੇ ਕੁਝ ਚਿਰ ਲਈ ਉਧਾਰ ਰੂਪ ਚ ਕਿਸੇ ਰੂਪ ਚ ਤੇਰੇ ਵੱਲ ਆਇਆ ਤੂੰ ਮੋੜਦਾ। ਪੜ੍ਹ ਲਓ ਨਾਲ ਨਾਲ, ਮਨ ਤੇ ਪੱਕੀਆਂ ਮੋਹਰਾਂ ਲੱਗ ਜਾਣ।

ਉਚਾਰਿਆ ਹੋਇਆ ਰਾਗ ਮਲਾਰ ਦੇ ਵਿੱਚ ਭਗਤ ਨਾਮਦੇਵ ਜੀ ਨੇ ਇਹ ਸ਼ਬਦ

ਧਰਤੀ ਦੀ ਪਾਲਣਾ ਕਰਨ ਵਾਲਾ ਐ ਬਾਦਸ਼ਾਹ ਭਗਤ ਲੋਕ ਉਸ ਗੋਪਾਲ ਰਾਏ ਦੀ ਸੇਵਾ ਕਰਦੇ ਨੇ ਅਕੁੱਲ ਨਿਰੰਜਨ ਜਿਹਦੀ ਕੋਈ ਕੁੱਲ ਨਹੀਂ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਉੱਤੇ ਹੈ ਉਸ ਗੋਪਾਲ ਰਾਏ ਦੀ ਭਗਤ ਲੋਕ ਸੇਵਾ ਕਰਦੇ ਨੇ ਭਗਤੀ ਕਰਦੇ ਨੇ ਤੇ ਉਹਦੇ ਕੋਲੋਂ ਭਗਤ ਦਾਨ ਦੀ ਜੈ ਜਾਂਚੇ ਸੰਤ ਜਨ ਉਸ ਗੋਪਾਲ ਦੀ ਸੇਵਾ ਕਰਕੇ ਤੇ ਭਗਤ ਭਗਤੀ

ਇਹਨਾਂ ਦੀਆਂ ਚਾਰ ਗੁੱਠਾਂ ਅੱਠ, ਇੱਕ ਧਰਤੀ ਇੱਕ ਆਕਾਸ਼ ਦਸ। ਇਹ ਪਰਮੇਸ਼ਰ ਦਾ ਸਰਾਇਚਾ ਹੈ, ਤੰਬੂ ਹੈ। ਇਨਸਾਨ ਜਹਾਜ਼ਾਂ ਤੇ ਚੜ ਲਵੇ, ਰਾਕਟਾਂ ਤੇ ਚੜ ਲਵੇ, ਕਿਤਨਾ ਵੀ ਯਤਨ ਕਰ ਲਵੇ,

ਡਾਂਗੀਆਂ ਡਾਂਗੀਆਂ ਕਿਹਾ ਹੈ ਪਹਿਰੇਦਾਰਾਂ ਨੂੰ ਜਿਹੜੇ ਹੱਥ ਵਿਚ ਡਾਂਗਾਂ ਫੜ ਕੇ ਖਲੋਂਦੇ ਹੈ ਬਾਦਸ਼ਾਹ ਉਸ ਗੋਪਾਲ ਰਾਏ ਦੇ ਘਰ ਪਾਪ ਤੇ ਪੁੰਨ ਪਹਿਰੇਦਾਰ ਨੇ ਦੁਆਰੇ ਚਿੱਤਰ ਗੁਪਤ ਲੇਖਿਆ ਚਿੱਤਰ ਤੇ ਗੁਪਤ ਉਹਦੇ ਘਰ ਮੁਨਸ਼ੀ ਦਾ ਕੰਮ

ਤੇ ਬਾਦਸ਼ਾਹ ਕਹਿਣ ਲੱਗਾ ਐ ਨਾਮਦੇਵ ਮੈਂ ਸੁਣਿਆ ਅੱਲਾ ਤੇਰਾ ਯਾਰ ਹੈ ਤੂੰ ਜੋ ਕਹਿਣਾ ਪਰਮੇਸ਼ਰ ਕਰ ਦਿੰਦਾ ਤੇ ਮੈਂ ਤੇਰੇ ਰਾਮ ਦੇ ਕੰਮ ਦੇਖਣਾ ਚਾਹੁੰਦਾ ਜੋ ਬਾਦਸ਼ਾਹ ਨੇ ਕਿਹਾ ਭਗਤ ਨਾਮਦੇਵ ਨੇ ਬਾਣੀ ਚ ਬਿਆਨ ਕੀਤਾ ਕਿ ਬਾਦਸ਼ਾਹ ਕਹਿਣ ਲੱਗਾ ਐ ਨਾਮਦੇਵ ਐ ਗਾਂ ਮਰੀ ਹੋਈ ਪਈ ਹੈ ਇਸ ਨੂੰ ਜਿੰਦਾ ਕਰ ਦੇ ਜੇ ਗਾਂ ਜਿੰਦਾ ਨਾ ਹੋਈ ਤਾਂ ਮੈਂ ਤੈਨੂੰ ਜਾਨੋ ਮਾਰ ਦਿਆਂਗਾ ਨਾਮਦੇਵ ਜੀ ਬਾਦਸ਼ਾਹ ਦੇ ਖਿਆਲ ਤੇ ਆਪਣੀ ਵਿਚਾਰ ਸ਼ਬਦ ਵਿੱਚ

ਗੱਜ ਕਹਿੰਦੇ ਨੇ ਹਾਥੀ ਨੂੰ। ਬਾਦਸ਼ਾਹ ਦੇ ਹੁਕਮ ਦੇ ਨਾਲ ਹਾਥੀ ਜਿਹੜਾ ਨਾਮਦੇਵ ਦੇ ਸਾਹਮਣੇ ਖੜਾ ਕਰ ਦਿੱਤਾ ਤੇ ਬਾਦਸ਼ਾਹ ਨੇ ਹੁਕਮ ਕੀਤਾ ਕਿ ਉਦੋਂ ਤੱਕ ਨਾਮਦੇਵ ਨੂੰ ਹਾਥੀ ਦੀਆਂ ਸੁੰਡਾਂ ਦੀ ਮਾਰ ਪੈਂਦੀ।

ਪਾਤਸ਼ਾਹ ਨੇ ਹੁਕਮ ਦਿੱਤਾ ਸੀ ਕਿ ਨਾਮਦੇਵ ਨੂੰ ਹਾਥੀ ਦੇ ਅੱਗੇ ਸੁੱਟ ਕੇ ਹਾਥੀ ਦੀਆਂ ਸੁੰਡਾਂ ਦੀ ਮਾਰ ਪਵਾਈ ਜਾਵੇ ਤੇ ਨਾਮਦੇਵ ਜੀ ਕਹਿੰਦੇ ਨੇ ਸਾਡੀ ਮਾਂ ਉਸ ਵੇਲੇ ਰੋਣ ਲੱਗ ਪਈ।

ਇਹ ਕਹਿੰਦੀ ਹੈ ਕਿ ਰਾਮ ਦਾ ਨਾਮ ਛੱਡ ਦੇ ਜਾ ਉਸ ਮਾਂ ਦਾ ਮੈਂ ਪੁੱਤਰ ਨਹੀਂ ਨਾ ਹੋ ਤੇਰਾ ਪੂੰਗੜਾ ਪੂੰਗੜਾ ਕਿਹਾ ਹੈ ਪੁੱਤਰ ਐ ਮਾਂ ਜਾ ਮੈਂ ਤੇਰਾ ਪੁੱਤਰ ਨਹੀਂ ਨਾ ਤੂੰ ਮੇਰੀ ਮਾਂ ਹੈ ਮੈਂ ਤੈਨੂੰ ਛੱਡ ਸਕਦਾ ਪਰ ਰਾਮ ਦਾ ਨਾਮ ਨਹੀਂ ਛੱਡ ਸਕਦਾ ਪਿੰਡ ਪੜੈ ਤੋ ਹਰ ਗੁਣ ਗਾਏ ਪਿੰਡ ਕਿਹਾ ਹੈ ਸਰੀਰ ਨੂੰ ਇਹ ਸਰੀਰ ਭਾਵੇਂ ਖਤਮ ਹੋ ਜਾਏ

ਸੱਟਾਂ ਪੈਂਦੀਆਂ ਸੁੰਡ ਦੀਆਂ ਪਰ ਹਰੀ ਜਿਹਦੀ ਓਠ ਨਾਮਦੇਵ ਨੇ ਲਈ ਉਹ ਰੱਖਿਆ ਕਰਦਾ ਸੱਟਾਂ ਪੈਂਦੀਆਂ ਨੇ ਪਰ ਨਾਮਦੇਵ ਨੂੰ

ਸੱਤ ਘੜੀਆਂ ਦਾ ਸਮਾਂ ਦਿੱਤਾ। ਅਗਰ ਸੱਤ ਘੜੀਆਂ ਵਿੱਚ ਇਹ ਮਰੀ ਹੋਈ ਗਾਂ ਜਿੰਦਾ ਨਾ ਹੋਈ ਤੇ ਨਾਮਦੇਵ ਨੂੰ ਹਾਥੀ ਦੇ ਪੈਰਾਂ ਥੱਲੇ ਲਤਾੜ ਦਿੱਤਾ ਜਾਵੇ। ਨਾਮਦੇਵ ਨੂੰ ਕੈਦ ਕਰ ਲਿਆ। ਨਾਮਦੇਵ ਦੇ ਨਾਲ ਪਿਆਰ ਕਰਨ ਵਾਲੇ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਦੇ ਕੋਲ ਗਏ ਤੇ ਬਾਦਸ਼ਾਹ ਨੂੰ ਇਹ ਬੇਨਤੀ ਕੀਤੀ।

ਕਰਦੇ ਹਾਂ ਤਾਂ ਕਿ ਲੋਕਾਂ ਦੀ ਤਸੱਲੀ ਹੋ ਜਾਏ। ਤਾਂ ਨਾਮਦੇਵ ਜੀ ਨੇ ਕਿਹਾ, ਐ ਪਰਮੇਸ਼ਰ ਹੋਰ ਕੁਛ ਨਾ ਕਰ, ਬਸ ਗਾਂ ਜਿੰਦਾ ਕਰ ਦੇ। ਪਰਮੇਸ਼ਰ ਨੇ ਕਿਰਪਾ

ਦੀਆਂ ਦੋਵੇਂ ਮੱਟੀਆਂ ਬਾਦਸ਼ਾਹ ਦੇ ਅੱਗੇ ਧਰੀਆਂ ਬਾਦਸ਼ਾਹ ਮਹਿਲਾਂ ਵਿੱਚ ਹੈ ਭਗਤ ਨੂੰ ਦੁੱਖ ਦਿੱਤਾ ਸੀ ਹੁਣ ਪਰਮੇਸ਼ਰ ਨੇ ਰਾਜੇ ਨੂੰ ਬਾਦਸ਼ਾਹ ਨੂੰ ਦੁੱਖ ਦਿੱਤਾ ਐਸਾ ਦਰਦ ਉੱਠਿਆ ਕਿ ਜਿਹਦਾ ਇਲਾਜ ਕੋਈ ਨਹੀਂ।

ਵੈਕੁੰਠ ਵਿੱਚ ਵਾਸਾ ਹੋ ਜਾਂਦਾ। ਅਗਰ ਗੁਰੂ ਦਿਆਲ ਹੋ ਜਾਏ ਤਾਂ ਜੀਵਤ ਮਰੇ, ਇਨਸਾਨ ਦਾ ਮਨ ਵਿਸ਼ਿਆਂ ਵਿਕਾਰਾਂ ਤੋਂ ਮਰ ਜਾਂਦਾ, ਭਾਵ ਉੱਚਾ ਹੋ ਜਾਂਦਾ।

ਜਾਏਗਾ ਤਾਂ ਇਨਸਾਨ ਬੈਰਾਗੀ ਹੋ ਜਾਂਦਾ ਹੈ, ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ। ਗੁਰੂ ਦਿਆਲ ਹੋ ਜਾਏ ਤਾਂ ਪਰਾਈ ਨਿੰਦਾ ਆਦਮੀ ਛੱਡ ਦਿੰਦਾ। ਗੁਰੂ ਦਿਆਲ ਹੋ ਜਾਏ ਹਰ ਪਾਸੇ ਉਹਨੂੰ ਪਰਮੇਸ਼ਰ ਦੀ ਜੋਤ ਨਜ਼ਰ ਆਉਂਦੀ। ਜੇ ਗੁਰੂ ਦਿਆਲ ਹੋ ਜਾਏ ਤੇ ਮੱਥੇ ਦੇ ਲੇਖ ਜਿਹੜੇ ਨੇ ਉਹ ਭੁਗਤਾ ਦਿੰਦਾ ਹੈ।

ਉਹ ਸੇਜ ਵੀ ਦਿਖਾ ਦਿੰਦਾ। ਜਦੋਂ ਭਗਤ ਜੀ ਨੇ ਇਹ ਗੱਲ ਕਹੀ ਸਹਿਜ ਨਿਕਸਾਈ ਤਾਂ ਉਸ ਵਕਤ ਪਾਣੀ ਦੀਆਂ ਲਹਿਰਾਂ ਵਿੱਚ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਦੇਖ ਰਿਹਾ ਸੀ ਤਾਂ ਬਾਦਸ਼ਾਹ ਹੈਰਾਨ ਹੋ ਗਿਆ ਕਿ ਨਦੀ ਦੇ ਪਾਣੀ ਤੇ ਸੋਹਣੀਆਂ ਸੋਹਣੀਆਂ ਸਹਿਜਾਂ ਦੀਆਂ ਲਹਿਰਾਂ ਲੱਗ ਗਈਆਂ ਤੇ ਬਾਦਸ਼ਾਹ ਮਨ ਵਿੱਚ ਸੋਚਦਾ ਮੇਰੀ ਤਾਂ ਇੱਕ ਸਹਿਜ ਸੀ

ਨਰਦ ਵਿਕਰੰਤ ਸੇਵ ਹੈ ਸਦਾ ਸਿਸ ਤਿਤ ਪਸ ਪਿਜ ਪਸ ਤਿਬਨ ਸਬਾ ਜਦ ਪੀ ਨਰਦ ਵਿਕਰੰਤ ਸੇਵ ਹੈ ਸਦਾ ਸਿਸ ਤਿਤ ਪਸ ਪਿਪਨ ਬਿਜ ਪਸ ਦਾ ਬੇਅੰਤ ਅਗਸ ਅਗ ਸੇ ਬਟੁਬ ਦਸ ਦੀਪ ਸੇਖੀ ਬੇਅੰਤ ਬੇਅੰਤ ਬੇਅੰਤ

ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਫੁਰਮਾਨ, ਖਾਲਸਾ ਸਜਣ ਤੋਂ ਬਾਅਦ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਅਕਾਲ ਦੀ ਸਿਫਤ ਵਿਚ ਲੱਗ ਗਏ ਨੇ। ਧੰਨਵਾਦ ਕਰ ਰਹੇ ਨੇ ਉਸ ਅਕਾਲ ਪੁਰਖ ਮਹਾਰਾਜ ਦਾ। ਤੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਖਾਲਸੇ ਦੇ ਦੀਦਾਰ ਕਰਦੇ ਨੇ ਨਾ, ਸਾਹਿਬ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਰੱਬ ਦੇ ਨਾਮ ਦਾ ਧਿਆਨ ਧਰਦੇ ਨੇ ਤੇ ਖਾਲਸੇ ਦਾ ਦੀਦਾਰ ਕਰਦੇ ਨੇ, ਕੇਸਰੀ ਦਸਤਾਰਾਂ ਨਜ਼ਰ ਆਉਂਦੀਆਂ ਨੇ, ਨਿਲੰਬਰ ਬਾਣਾ ਨਜ਼ਰ ਆਉਂਦਾ, ਅਕਾਲੀ ਬਾਣੇ ਦੇ ਅੰਦਰ ਖਾਲਸਾ ਸ਼ਿਸ਼ੋਭਿਤ ਨਜ਼ਰ ਆਉਂਦਾ, ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਮ ਰੋਮ ਪ੍ਰਸੰਨ ਹੋ ਜਾਂਦੇ ਨੇ, ਨੇਤਰ ਭਰ ਜਾਂਦੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ। ਇਹ ਅਕਾਲ ਪੁਰਖ ਮਹਾਰਾਜ ਦੀ ਸਿਫਤ ਅੰਦਰ ਐਸੇ ਫਿਰ ਲਿਖਣਾ ਸ਼ੁਰੂ ਕਰਦੇ ਨੇ ਬਈ ਸੁੱਧ ਬੁੱਧ ਭੁੱਲ ਜਾਂਦੇ ਨੇ, ਖਾਲਸੇ ਦੇ ਦਰਸ਼ਨ ਕਰਦੇ ਨੇ। ਖਾਲਸਾ ਤੂੰ ਅਕਾਲ ਕੀ ਮੌਜ ਹੈ, ਤੇਰੇ ਅੰਦਰ ਅਕਾਲ ਕਾ ਵਾਸਾ ਹੈ, ਤੂੰ ਫੌਜ ਅਕਾਲ ਪੁਰਖ ਦੀ ਹੈ, ਮੈਂ ਤੇਰੀ ਫੌਜ ਦਾ ਇੱਕ ਭਰਤੀ ਹੋਇਆ ਹੋਇਆ ਸਿਪਾਹੀ ਹਾਂ। ਇਹ ਨਿਰਮਾਨਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇਰੀ ਫੌਜ ਦੇ ਅੰਦਰ, ਮੈਂ ਤੇਰੀ ਰੈਜੀਮੈਂਟ ਦੇ ਅੰਦਰ ਦਾਖਲ ਹੋਣ ਵਾਲਾ, ਟ੍ਰੇਨਿੰਗ ਲੈਣ ਵਾਲਾ ਇੱਕ ਆਮ ਸਿਪਾਹੀ ਹਾਂ। ਹੇ ਅਕਾਲ ਪੁਰਖ, ਇਹ ਤੇਰੀ ਫੌਜ ਹੈ ਨਾ, ਇਸ ਫੌਜ ਦੇ ਅੰਦਰ ਮੈਂ ਵੀ ਭਰਤੀ ਹੋਇਆ ਹੋਇਆ। ਉਹ ਗੱਲ ਅਲੱਗ ਹੈ ਵੀ ਤੂੰ ਮੈਨੂੰ ਜਰਨੈਲ ਥਾਪ ਦਿੱਤਾ, ਪਰ ਮੇਰੇ ਨਾਲੋਂ ਬਲੀ ਬਲੀ ਜਰਨੈਲ ਇਸ ਅਕਾਲ ਪੁਰਖ ਦੀ ਫੌਜ ਅੰਦਰ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਪਰਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੈਰਾਗ ਦੀਆਂ ਨਦੀਆਂ ਚੱਲ ਪੈਂਦੀਆਂ ਨੇ। ਇਹ ਅਕਾਲ ਪੁਰਖ ਦਾ ਧੰਨਵਾਦ ਕਰਦੇ ਆ, ਰਸਨਾ ਨਹੀਂ ਰੁਕਦੀ, ਲਿਖੀ ਜਾ ਰਹੇ ਨੇ ਅਕਾਲ ਪੁਰਖ ਮਹਾਰਾਜ ਜੀ ਦੀ ਉਸਤਤ, ਅਕਾਲ ਉਸਤਤ ਦਸਮ ਕੀ ਬਾਣੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ, ਖਾਲਸੇ ਦੇ ਦੀਦਾਰ ਕਰਕੇ ਨੇਤਰ ਬੰਦ ਕਰ ਲੈਂਦੇ ਨੇ। ਜੇ ਅਕਾਲ ਪੁਰਖ ਨੂੰ ਸਿੰਘਾਸਨ ਤੇ ਵੇਖਦੇ ਨੇ ਤੇ ਉਹੀ ਨਜ਼ਰ ਆਉਂਦਾ, ਅੱਖਾਂ ਖੋਲ ਕੇ ਸਾਹਮਣੇ ਦੀਦਾਰ ਕਰਦੇ ਨੇ ਖਾਲਸੇ ਦੇ ਤੇ ਖਾਲਸਾ ਅਕਾਲ ਪੁਰਖ ਕੀ ਮੌਜ ਨਜ਼ਰ ਆਉਂਦਾ। ਤੇ ਫਿਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿਲੋਂ ਹੀ ਦਿਲ ਅੰਦਰ ਇੱਕ ਆਸ ਲੈ ਕੇ ਤੁਰੇ ਫਿਰਦੇ ਨੇ। ਖਾਲਸਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ, ਤੇਰਾ ਅਵਤਾਰ ਹੋਇਆ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਖੂਨ ਵਿੱਚੋਂ, ਪਵਿੱਤਰ ਸੀਸ ਵਿੱਚੋਂ, ਸਰੀਰ ਵਿੱਚੋਂ ਤੇਰਾ ਵਜੂਦ ਪ੍ਰਗਟ ਹੋਇਆ ਤੇ ਤੇਰੇ ਵਜੂਦ ਦੇ ਅੰਦਰ ਅਕਾਲ ਪੁਰਖ ਦਾ ਨਿਵਾਸ ਹੋ ਗਿਆ। ਅਸਲੀ ਬਾਣਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਪਿਤਾ ਤੈਨੂੰ ਦੇ ਕੇ ਚਲੇ ਗਏ। ਕੈਸਾ ਭਾਗਾਂ ਭਰਿਆ ਦਿਨ ਹੋਏਗਾ ਜਦੋਂ ਮੈਂ ਤੇਰੇ ਉਪਰੋਂ ਆਪਣਾ ਵੰਸ ਨਿਸ਼ਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ, ਵਾਰਨੇ ਜਾਵਾਂਗਾ ਤੇਥੋਂ। ਐ ਖਾਲਸਾ, ਤੇਰੇ ਦਰਸ਼ਨ ਕਰਨ ਵਾਸਤੇ ਪਤਾ ਨੀ ਕਿੰਨੇ ਕੁ ਜਨਮ ਲੈਣੇ ਪੈਣਗੇ। ਮਨ ਦੀਆਂ ਇੱਛਾਵਾਂ ਨੇ ਪ੍ਰਬਲ, ਪਰ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਚ ਇੱਕੋ ਫਰਿਆਦ ਕਰਦੇ ਗਏ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ। ਕਹਿੰਦੇ ਹੇ ਕੁਲਾਂ ਨੂੰ ਕਲੰਕ ਤੋਹੀਨ ਕਰਨ ਵਾਲੇ ਵਾਹਿਗੁਰੂ, ਕੁਲ ਕਲੰਕ ਕਰਹੀਨ ਕਰੇ ਕਿਰਪਾ ਕਰੁਣਾ ਕਰ। ਜਿਨ੍ਹਾਂ ਦੀਆਂ ਕੁਲਾਂ, ਜਿਨ੍ਹਾਂ ਦੀਆਂ ਵਰਨਾਂ, ਜਿਨ੍ਹਾਂ ਦੀਆਂ ਜਾਤਾਂ ਕਲੰਕ ਵਾਲੀਆਂ ਸਨ ਨਾ, ਉਨ੍ਹਾਂ ਨੂੰ ਕਲੰਕਹੀਣ ਕਰ ਦਿੱਤਾ। ਕੁਲ ਕਲੰਕ ਕਰਹੀਣ ਕਰੇ ਗਿਆਨ ਪ੍ਰਬੋਧ, ਕੁਲ ਕਲੰਕ ਕਰਹੀਣ ਕਰੇ ਕਿਰਪਾ ਕਰੁਣਾ ਕਰ। ਕਰਨ ਕਾਰਨ ਕਰਮ ਸਮਰੱਥ, ਕ੍ਰਿਤ ਕੀ ਮੂਰਤ ਕ੍ਰਿਤ ਧਰ। ਕਿਰਪਾ ਦੀ ਮੂਰਤ ਹੈ ਅਕਾਲ ਪੁਰਖ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ। ਤੇ ਉਸ ਅੱਗੇ ਬਾਰੰਗਾਰ ਇੱਕੋ ਅਰਦਾਸ ਕਰਦੇ ਨੇ, ਇਹ ਤੇਰਾ ਸਜਿਆ ਹੋਇਆ ਖਾਲਸਾ, ਇਹ ਤੇਰੀ ਸਜੀ ਹੋਈ ਰੈਜੀਮੈਂਟ ਮਹਾਰਾਜ ਆਦ ਜੁਗਾਦ ਰਹੇ, ਇਸ ਦਾ ਸਵਰੂਪ ਆਦ ਜੁਗਾਦ ਇੱਕੋ ਜਿਹਾ ਰਹੇ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਜਦੋਂ ਦਰਸ਼ਨ ਹੁੰਦੇ ਨੇ ਰੱਬ ਦੇ, ਫਿਰ ਇਹ ਪੂਰਨੇ ਪਾ ਦਿੰਦੇ ਨੇ, ਖਾਲਸਾ ਤੂੰ ਇੱਕ ਗੱਲ ਦਾ ਧਿਆਨ ਰੱਖੀ ਬਈ, ਇੱਕ ਪਾਹਨ ਪੱਥਰ ਨੂੰ ਛੱਡ ਕੇ ਬਾਕੀ ਸਭ ਜਗ੍ਹਾ ਦੇ ਅੰਦਰ ਰੱਬ ਵਿਆਪਕ ਹੈ, ਪੱਥਰ ਦੀ ਪੂਜਾ ਨੀ ਤੂੰ ਕਰਨੀ, ਪੱਥਰ ਦੇ ਅੱਗੇ ਸਿਰ ਨੀ ਝੁਕਾਉਣਾ। ਪੱਥਰ ਤੋਂ ਭਾਵ ਹੈ ਜੜ, ਜੜ ਵਸੂ ਨਾਲ ਤੇਰਾ ਪਿਆਰ ਨਾ ਹੋਵੇ, ਤੂੰ ਚੇਤਨ ਅੰਦਰ ਜੁੜਿਆ ਹੋਵੇ, ਚੇਤਨ ਚੋਂ ਚਿੰਤਨ ਪ੍ਰਗਟ ਹੋਏਗਾ, ਚਿੰਤਨ ਵਿੱਚੋਂ ਚੇਤਾ ਤੇ ਰੱਬ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪ੍ਰਗਟ ਹੋ ਜਾਏਗਾ। ਜੜ ਸੰਸਾਰ ਹੈ, ਸੰਸਾਰ ਨਾਲ ਪਿਆਰ ਨਹੀਂ ਕਰਨਾ, ਜੜ ਇੱਕ ਸਥੂਲ ਵਸੂ ਹੈ ਜਿਸ ਅੰਦਰ ਜਾਣ ਨਹੀਂ ਹੁੰਦੀ। ਉਹ ਰੱਬ ਜੀਵਨ ਵਿੱਚ ਹੈ, ਜਲ ਵਿੱਚ ਹੈ, ਥਲ ਵਿੱਚ ਹੈ, ਰੂਪ ਵਿੱਚ ਹੈ, ਰੰਗ ਵਿੱਚ ਹੈ, ਸੂਰਜ, ਚੰਦ, ਪਵਨ, ਪਾਣੀ, ਹਵਾ ਸਭ ਦੇ ਵਿੱਚ ਉਸਦਾ ਵਿਆਪਕ ਸਵਰੂਪ ਹੈ। ਇੱਕ ਪੱਥਰ ਤੋਂ ਸਵਾ ਉਹ ਸਾਰੇ ਜਗ੍ਹਾ ਅੰਦਰ ਵਿਆਪਕ ਹੈ।
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਹੋਰ ਬਾਤ ਲਿਖਦੇ ਨੇ ਬਈ ਆਹ ਜਿਹੜੇ ਸੰਸਾਰ ਦੇ ਭਰਮ ਨੇ ਨਾ ਬਈ ਬਭੂਤਾਂ ਲਾਣੀਆਂ ਮੱਥੇ ਤੇ ਕਿਸੇ ਕੰਦਰ ਦੇ ਅੰਦਰ ਬਹਿ ਜਾਣਾ ਸੰਸਾਰ ਛੱਡ ਕੇ ਗ੍ਰਿਸਤ ਆਸ਼ਰਮ ਛੱਡ ਕੇ ਤੇ ਆਪਣੇ ਆਪ ਨੂੰ ਜਤੀ ਕਹਾਉਣਾ ਇਹ ਕਦਾਚਿਤ ਅਕਾਲ ਪੁਰਖ ਮਹਾਰਾਜ ਨੂੰ ਨਹੀਂ ਪਾਉਂਦਾ। ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਉਸਤ ਵਿੱਚ ਇੱਕ ਬਿਤ ਲਿਖਿਆ ਬੜਾ ਸੁੰਦਰ ਕਹਿੰਦੇ ਨੇ ਖੁਕ ਮਲ ਧਾਰੀ ਗੱਜ ਗੱਦ ਹੱਬ ਬੂਤ ਧਾਰੀ ਗਿੱਧੂਆ ਮਸਾਣ ਬਸ ਕਰਿਓ ਹੀ ਕਰਤ ਹੈ। ਕਹਿੰਦੇ ਜੇ ਆ ਸੂਰ ਜਿਹੜਾ ਨਾ ਸੂਰ ਖੂਕ ਮਲ ਧਾਰੀ ਸੂਰ ਦਾ ਨਾਮ ਖੂਕ ਲਿਖਿਆ ਮਹਾਰਾਜ ਨੇ ਇਹ ਮਲ ਧਾਰੀ ਹੈ ਇਹ ਗੰਦ ਖਾਂਦਾ ਗੰਦਗੀ ਖਾਂਦਾ ਇਸ ਨੂੰ ਭਾਵੇਂ ਜਿੰਨਾ ਮਰਜ਼ੀ ਪਵਿੱਤਰਤਾ ਵਾਲੀ ਜਗ੍ਹਾ ਵਿੱਚ ਰੱਖ ਦਿਓ ਛੱਡ ਕੇ ਵੇਖ ਲੋ ਝੱਟ ਹੀ ਗੰਦ ਵਿੱਚ ਮੂੰਹ ਪਾਵੇਗਾ ਕਿਉਂਕਿ ਇਸ ਦਾ ਅਸਲੀ ਰੂਪ ਜਿਹੜਾ ਹੈ ਉਹ ਮਲ ਹੈ ਉਹ ਸੰਸਾਰ ਦੀ ਗੰਦਗੀ ਹੈ। ਖੂਕ ਮਲ ਧਾਰੀ ਤੇ ਫਿਰ ਅਗਾਂ ਆ ਕੇ ਗਰੀਬ ਨਵਾਜ ਕਹਿੰਦੇ ਅਗਾਂ ਗੱਜ ਤੇ ਗਧਾ ਹਾਥੀ ਤੇ ਗਧਾ ਇਹ ਪਿਆਰ ਕਰਦੇ ਨੇ ਧੂੜ ਦੇ ਨਾਲ ਇਹ ਸਿਰ ਦੇ ਉੱਪਰ ਆਪਣੇ ਮੱਥੇ ਤੇ ਮਿੱਟੀ ਲਾਉਂਦੇ ਨੇ ਆਪਣੇ ਸਰੀਰ ਦੇ ਉੱਪਰ ਮਿੱਟੀ ਮਲ ਲੈਂਦੇ ਨੇ। ਖੂਕ ਮਲ ਧਾਰੀ ਗੱਜ ਗਧਾ ਬਬੂਦ ਧਾਰੀ ਗੱਜ ਤੇ ਹਾਥੀ ਤੇ ਗਧਾ ਇਹ ਸੰਸਾਰ ਦੀ ਮਿੱਟੀ ਚ ਲੇਟਦੇ ਨੇ। ਗਿੱਧੂਆ ਮਸਾਣ ਬਾਸ ਕਰਿਓ ਕਰਤ ਹੈ ਮਸਾਣਾ ਦੇ ਵਿੱਚ ਬਹਿ ਕੇ ਤਪ ਕਰਨੇ ਤਪ ਸਾਧਨੇ ਭੂਤਾਂ ਨੂੰ ਵਸ ਕਰਨ ਵਾਲੇ ਲੋਕ ਜਿਹੜੇ ਨੇ ਮਸਾਣ ਦੇ ਵਿੱਚ ਵਾਸ ਕਰਦੇ ਨੇ ਜਾਂ ਫਿਰ ਉੱਲੂ ਆਦਿਕ ਜਾਂ ਫਿਰ ਚਮਗਾਦੜ ਆਦਿਕ ਇਹ ਜਿਹੜੇ ਨੇ ਇਹ ਮਸਾਣ ਦੇ ਵਿੱਚ ਰਹਿੰਦੇ ਨੇ। ਅੱਗੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਸੁੰਦਰ ਫੁਰਮਾਨ ਕੀਤਾ ਨਾਲ ਨਾਲ ਪੂਰਨੇ ਪਾਈ ਜਾ ਰਹੇ ਨੇ ਵੀ ਕਿਹੜੀ ਕਿਹੜੀ ਚੀਜ਼ ਤੋਂ ਤੂੰ ਬਚਣਾ ਕਿਹੜੀ ਕਿਹੜੀ ਚੀਜ਼ ਤੋਂ ਤੂੰ ਸੁਚੇਤ ਰਹਿਣਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗਿਆਨ ਤੋਂ ਬਹੀਣ ਜਿਹੜਾ ਇਨਸਾਨ ਹੈ ਨਾ ਉਹ ਕਾਮ ਕ੍ਰੋਧ ਦੇ ਅੰਦਰ ਲੋਭਾਏ ਮਾਣ ਹੋ ਜਾਂਦਾ ਉਹ ਫਿਰ ਬਚ ਨਹੀਂ ਸਕਦਾ। ਜਿਹੜਾ ਕਹੇ ਵੀ ਤਿਲਕ ਲਾਓ ਜਿਹੜਾ ਕਹੇ ਮੱਥੇ ਦੇ ਬਭੂਤ ਲਾਓ ਜਿਹੜਾ ਕਹੇ ਸੰਸਾਰ ਦੀਆਂ ਅੱਜ ਨਹੀਂ ਰਸਮ ਰਿਵਾਜਾਂ ਨੇ ਇਹਨਾਂ ਨੂੰ ਮੰਨੋ ਨਹੀਂ ਖਾਲਸਾ ਮੇਰਾ ਖਾਲਸਾ ਅਕਾਲ ਪੁਰਖ ਕਾ ਖਾਲਸਾ ਇੱਕ ਰੱਬ ਉੱਪਰ ਵਿਸ਼ਵਾਸ ਰੱਖੇਗਾ ਇੱਕ ਅਕਾਲ ਪੁਰਖ ਮਹਾਰਾਜ ਦੀ ਓਟ ਧਾਰਨ ਕਰੇਗਾ ਉਸ ਤੋਂ ਛੁੱਟ ਕਿਸੇ ਨੂੰ ਨਹੀਂ ਮੰਨੇਗਾ। ਇਹ ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦੇ ਦੀਦਾਰ ਕਰਕੇ ਪਵਿੱਤਰ ਪੂਰਨੇ ਪਾ ਕੇ ਚਲੇ ਗਏ। ਇਹ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਬੜੀ ਲੁਤਫ ਵਾਲੀ ਹੈ ਇਸ ਦਾ ਇੱਕ ਇੱਕ ਅੱਖਰ ਇਸ ਤਰ੍ਹਾਂ ਪਰੋਇਆ ਹੋਇਆ ਜਿਵੇਂ ਮੋਤੀਆਂ ਦੀ ਮਾਲਾ ਹੈ ਕਿਤੇ ਇਹ ਚਲਨ ਕਰਦਿਆਂ ਉਚਾਰਨ ਕਰਦਿਆਂ ਇੱਕ ਅੱਖਰ ਉਰਾ ਪਰਾਂ ਹੋ ਜਾਣਾ ਚਾਲ ਟੁੱਟ ਜਾਂਦੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕੈਸੀ ਚਾਲ ਬਣਾਈ ਹੈ ਜੇ ਇੱਕ ਅੱਖਰ ਅੱਗੇ ਰੱਖਿਆ ਉਹੀ ਅੱਖਰ ਚੱਲਦਾ ਜਾ ਰਿਹਾ ਜੇ ਸੰਸਾਰ ਦੀ ਮਰਿਆਦਾ ਰੱਖੀਏ ਤੇ ਸੰਸਾਰ ਦੀ ਮਰਿਆਦਾ ਦੇ ਵਿੱਚ ਚੱਲਦਾ ਜਾ ਰਿਹਾ। ਗੁਰਮਤ ਦਾ ਧਿਆਨ ਮਹਾਰਾਜ ਨੇ ਰੱਖਿਆ ਮਨਮਤ ਦਾ ਧਿਆਨ ਰੱਖਿਆ ਝੂਠ ਦਾ ਧਿਆਨ ਰੱਖਿਆ ਚਾਲ ਦਾ ਧਿਆਨ ਰੱਖਿਆ ਫਿਰ ਅਕਾਲ ਕੀ ਬਾਣੀ ਲਿਖੀ ਤੇ ਲਿਖ ਲਿਖ ਮਹਾਰਾਜ ਨੇ ਅੰਕ ਭਰ ਦਿੱਤੇ ਦਸਮ ਗ੍ਰੰਥ ਦੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜਾ ਸੁੰਦਰ ਫੁਰਮਾਨ ਕਰਦਿਆਂ ਕਹਿੰਦੇ ਨੇ

ਸਤਿਕਾਰਯੋਗ ਸਾਧ ਸੰਗਤ ਜੀ, ਪੇਸ਼ਤਰ ਇਸ ਦੇ ਕਿ ਦੂਸਰਾ ਸ਼ਬਦ ਆਰੰਭ ਕੀਤਾ ਜਾਏ। ਦਾਸ ਪ੍ਰਬੰਧਕ ਸੱਜਣਾ ਦਾ ਹੁਕਮ ਵਜਾਉਣ ਲੱਗਾ ਹੈ। ਆਪ ਸਭ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਮੁਬਾਰਕਬਾਦ ਹੋਵੇ। ਤੁਸੀਂ ਹੈਰਾਨ ਹੋਵੋਗੇ ਇਹ ਵਧਾਈਆਂ ਤੇ ਇਹ ਮੁਬਾਰਕਾਂ ਕਿਸ ਗੱਲ ਦੀਆਂ। 4 ਤਾਰੀਖ ਨੂੰ ਬਾਣੀ ਦੇ ਬਹੁਤ ਕਲਯੁਗ ਦਾ ਜਹਾਜ਼ ਰਚਣ ਵਾਲੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸੀ। ਪ੍ਰਕਾਸ਼ ਪੁਰਬ ਯੌਮੇ ਵਿਲਾਦਤ, ਅਵਤਾਰ ਧਾਰਨ ਦਾ ਦਿਹਾੜਾ, ਤੇ ਕਨਵੀਨੀਅੰਟ ਦੇਖ ਕੇ ਸ਼ੈਫਰਜ਼ ਬੁਸ਼ ਦੀ ਸੰਗਤ ਨੇ, ਪ੍ਰਬੰਧਕ ਸੱਜਣਾ ਨੇ ਅੱਜ ਦਾ ਦਿਹਾੜਾ ਪ੍ਰਕਾਸ਼ ਪੁਰਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਨਾਉਣ ਵਾਸਤੇ ਮਨ ਬਣਾਇਆ ਹੈ। ਦਰਅਸਲ ਤੇ ਗੁਰਸਿੱਖਾਂ ਨੂੰ ਵਧਾਈਆਂ ਉਦੋਂ ਹੀ ਹੈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਥਨ ਮੁਤਾਬਕ, ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਕੋਟ ਅਨ ਕੋਟ ਮੁਬਾਰਕਬਾਦ। ਤੇ ਬਾਣੀ ਗੁਰੂ ਜੀ ਵਿੱਚੋਂ ਦੂਸਰਾ ਸ਼ਬਦ ਜਿਸ ਦੀ ਤੁਕ ਹੈ, ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਬੀਤਾ। ਦਾਸ ਨੇ ਯਤਨ ਕੀਤਾ ਹੈ ਇਸ ਸ਼ਬਦ ਦੀ ਬੰਦਿਸ਼ ਟਿਊਨ ਸਰਲ ਜਿਹੀ ਰੀਤ ਵਿੱਚ ਕਹਿਣ ਦਾ, ਬਣਾਉਣ ਦਾ। ਤੁਸੀਂ ਸਾਰਿਆਂ ਨੇ ਆਪਣੀ ਹਾਜ਼ਰੀ ਲਗਵਾਉਣੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਾਨਕੇ ਪਿੰਡ ਗੋਇੰਦਵਾਲ ਸਾਹਿਬ ਦਾ ਧਿਆਨ ਧਰਨਾ ਤੇ ਹਰਿਮੰਦਰ ਸਾਹਿਬ ਜੀ ਦਾ ਧਿਆਨ ਧਰਨਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨੇ ਯਤਨ ਕਰਨਾ ਹਾਜ਼ਰੀ ਲਗਵਾਉਣ ਦਾ। ਹਾਜ਼ਰੀ ਏਦਾਂ ਹੀ ਲੱਗਦੀ ਹੈ, ਰਸਨਾ ਨੂੰ ਬਾਰ ਬਾਰ ਇਸ ਕੰਮ ਤੇ ਲਾਇਆ ਜਾਏ। ਤੁਕ ਹੈ, ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ।

ਨੂੰ ਚੇਤੇ ਕੀਤਿਆਂ ਮਨ ਸੁਖੀ ਹੋ ਜਾਂਦਾ, ਇੰਨਾ ਸੁਖੀ ਹੋ ਜਾਂਦਾ ਵੀ ਕੋਈ ਖੋਪੜੀ ਵੀ ਲਾ ਜਾਵੇ ਤਾਂ ਵੀ ਦੁੱਖ ਨਹੀਂ ਆਉਂਦਾ। ਇੰਨਾ ਸੁਖੀ ਹੋ ਜਾਂਦਾ ਮਨ ਜਿਸਦੇ ਚੇਤੇ ਆਉਣ ਨਾਲ ਕਿ ਬੰਦ ਬੰਦ ਵੀ ਕੱਟੇ ਜਾਂਦੇ ਪਏ ਹੁਣ ਤਾਂ ਵੀ ਰੰਗ ਚੜਿਆ। ਐਸਾ ਸੁੱਖ ਜੋ ਕਿਸੇ ਤਰ੍ਹਾਂ ਭੰਗ ਨਹੀਂ ਕੀਤਾ ਜਾ ਸਕਦਾ, ਉਹ ਵੀ ਕੋਈ ਸੁੱਖਾਂ ਚ ਸੁੱਖ ਹੈ ਜਿਹੜਾ ਅਸੀਂ ਚੰਗੇ ਮੰਜੇ ਤੇ ਪੈ ਕੇ ਲੈਂਦੇ ਜੇ ਉੱਠਿਆ ਹੀ ਨਾ ਜਾਵੇ। ਉਹ ਵੀ ਕੋਈ ਸੁੱਖ ਹੈ ਜੇ ਅਸੀਂ ਸੁਆਦਲਾ ਪਦਾਰਥ ਛਕ ਲੈਂਦੇ ਹਾਂ ਮਗਰੋਂ ਭਾਵੇਂ ਬਿਮਾਰੀ ਬਣ ਜਾਵੇ। ਉਹ ਵੀ ਕੋਈ ਸੁੱਖ ਹੈ ਕਿ ਪਰਿਵਾਰ ਵੱਡਾ ਸਾਰਾ ਪੁੱਤਰ ਧੀਆਂ ਨੇ ਲੇਕਿਨ ਆਖੇ ਕੋਈ ਨਹੀਂ ਲੱਗਦਾ, ਕਹਿਣਾ ਕੋਈ ਨਹੀਂ ਮੰਨਦਾ ਤੇ ਅੰਦਰ ਕਲੇਸ਼ ਭਰਿਆ ਹੋਇਆ। ਨਹੀਂ, ਸੁੱਖਾਂ ਵਿੱਚ ਸਦਾ ਸੁੱਖ ਜਿਹੜਾ ਹੈ

ਸਤਿਗੁਰੂ ਨਾਲ ਸਾਡੀ ਸਾਂਝ ਹੈ। ਅਸੀਂ ਨਿੱਤ ਝੋਲੀਆਂ ਅੱਡ ਅੱਡ ਕੇ ਗੁਰੂ ਪਾਸੋਂ ਕੁਝ ਨਾ ਕੁਝ ਮੰਗਦੇ ਹੀ ਰਹਿੰਦੇ, ਕੁਝ ਨਾ ਕੁਝ ਸਾਡੀ ਮੰਗ ਚਲਦੀ ਰਹਿੰਦੀ। ਆਖਿਰ ਮੰਗਣ ਨੂੰ ਤਾਂ ਉਹਦੇ ਕੋਲੋਂ ਹੀ ਬੰਦਾ ਹੱਕ ਸਮਝਦਾ ਹੈ ਨਾ, ਜਿਹਦੇ ਨਾਲ ਬਣੀ ਬਣਾਈ ਹੋ। ਤੇ ਜੇ ਗੁਰੂ ਨਾਲ ਬਣੀ ਨਾ ਹੋਵੇ, ਗੁਰੂ ਨਾਲ ਰੋਸਾ ਚੱਲ ਰਿਹਾ ਹੋਵੇ, ਖਿਆਲ ਰੱਖਣਾ। ਇੱਥੇ ਮਹਾਰਾਜ ਨੇ ਕਿਹਾ, ਆਨੰਦ ਕਰੋ ਪ੍ਰਭ ਕੇ ਗੁਣ ਗਾਓ। ਸਿਮਰਨ ਕਰੋਗੇ, ਪ੍ਰਭੂ ਦੇ ਗੁਣ ਗਾਓਗੇ, ਜੀਵਨ ਚ ਆਨੰਦ ਭਰ ਜਾਏਗਾ। ਔਰ ਇਹ ਕਰਦਿਆਂ ਹੋਇਆ ਗੁਰੂ ਨੂੰ ਵੀ ਮਨਾ ਲਓਗੇ, ਗੁਰੂ ਵੀ ਮੰਨ ਜਾਏਗਾ। ਕਿਸੇ ਬੰਦੇ ਦੇ ਘਰ ਚ ਸੁੱਧ ਸਮਾਗਮ ਹੋਵੇ, ਚਾਹੁੰਦਾ ਹੈ ਭਰਾ ਮੰਨੇ ਹੋਏ ਹੋਣ, ਸੱਜਣ ਮੰਨੇ ਹੋਏ ਹੋਣ, ਭੈਣ ਮੰਨੀ ਹੋਈ ਹੋਵੇ, ਮਾਂ ਬਾਪ ਸਾਰੇ ਪ੍ਰਸੰਨਤਾ ਨਾਲ ਆਉਣ। ਜੇ ਉਹ ਕਿਸੇ ਗੱਲੋਂ ਨਾ ਕਰ ਦੇਣ, ਜਾ ਕੇ ਪੈਰੀ ਪੈ ਜਾਏਗਾ। ਕਿੱਥੇ ਚੱਲੇ ਆ? ਕਹਿੰਦਾ ਪਿਤਾ ਜੀ ਨੂੰ ਮਨਾਉਣ ਚੱਲੇ, ਚਾਚਾ ਜੀ ਨੂੰ ਮਨਾਉਣ ਚੱਲੇ, ਭਰਾ ਨੂੰ ਮਨਾਉਣ ਚੱਲੇ। ਉਹ ਨਾ ਮੰਨੇ ਤੇ ਮੇਰਾ ਸਮਾਗਮ ਕਾਹਦੀ ਖੁਸ਼ੀ ਰਹਿ ਜਾਏਗੀ? ਉਹਨਾਂ ਨੂੰ ਮਨਾਉਣਾ ਜ਼ਰੂਰੀ। ਲੇਕਿਨ ਵਿਰਲੇ ਗੁਰਮੁਖ ਹੋਣਗੇ ਜਿਨ੍ਹਾਂ ਨੂੰ ਇਹ ਵੀ ਖਿਆਲ ਹੈ ਕਿ ਭਰਾ ਭਾਈ ਜੇ ਨਾ ਵੀ ਮੰਨੇ ਤੇ ਕੁਝ ਨਹੀਂ ਹੋਣ ਲੱਗਾ। ਇੱਕ ਵਕਤ ਕੋਈ ਸੱਜਣ ਮਿੱਤਰ ਨਾ ਵੀ ਮੰਨਿਆ ਤੇ ਐਡੀ ਗੱਲ ਕੋਈ ਨਹੀਂ ਹੋਣ ਲੱਗੀ, ਪਰ ਜੇ ਗੁਰੂ ਹੀ ਨਾ ਮੰਨਿਆ ਫਿਰ? ਜੇ ਗੁਰੂ ਨਾਲ ਹੀ ਪਿਆਰ ਤੇ ਸਾਂਝ ਨਾ ਪ੍ਰਗਟ ਹੋਈ, ਜੇ ਗੁਰੂ ਨੂੰ ਮਨਾਉਣ ਦੀ ਬਜਾਏ ਰੁਸਾ ਲਿਆ। ਕਈ ਲੋਕ ਐਸਾ ਵੀ ਕਰਦੇ ਨੇ। ਸੁੱਧ ਸਮਾਗਮ ਹੋਵੇਗਾ ਤੇ ਕੰਮ ਕਿਰਤ ਉਹ ਕਰਨਗੇ ਜਿਹੜੀ ਗੁਰੂ ਨੂੰ ਰਸਾਉਣ ਵਾਲੀ ਹੋਵੇ, ਮਨਾਉਣ ਵਾਲੀ ਨਾਲ। ਜੇ ਮਾਫ਼ ਕਰਨਾ, ਕਿਸੇ ਦੇ ਘਰ ਚ ਪਾਠ ਰੱਖਿਆ, ਉਧਰ ਪਾਠ ਚੱਲ ਰਿਹਾ, ਉਧਰ ਸ਼ਰਾਬ ਚੱਲ ਰਹੀ ਹੋਵੇ, ਗੁਰੂ ਮਨਾਉਣ ਵਾਲੀ ਗੱਲ ਹੈ। ਪਾਠ ਤਾਂ ਰੱਖਿਆ ਗੁਰੂ ਮਨਾਉਣ ਵਾਸਤੇ, ਤੇ ਉਧਰਲੇ ਪਾਸੇ ਚੱਲ ਰਹੀ ਸ਼ਰਾਬ ਗੁਰੂ ਰਸਾਉਣ ਵਾਸਤੇ ਚੱਲ ਰਹੀ ਹੈ ਨਾ, ਗੁਰੂ ਮਨਾਉਣ ਵਾਲੀ ਗੱਲ ਤਾਂ ਕੋਈ। ਉਲਟਾ ਘਰ ਚ ਬਾਬਾ ਜੀ ਲਿਆ ਕੇ ਉਹਦੀ ਬੇਅਦਬੀ ਦਾ ਕਾਰਨ ਬਣ ਰਿਹਾ। ਯਾਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਘਰ ਵਿੱਚ ਨਹੀਂ ਸਨ, ਸਾਰੀਆਂ ਗੱਲਾਂ ਚੱਲਦੀਆਂ ਰਹੀਆਂ। ਤੇ ਜੇ ਗੁਰੂ ਦਾ ਪਾਠ ਹੋ ਰਿਹਾ ਤੇ ਸਾਹਮਣੇ ਬੈਠ ਕੇ ਗਲਤ ਕਿਸਮ ਦੇ ਬਚਨ ਬਿਲਾਸ ਤੇ ਵਿਚਾਰਾਂ ਚੱਲ ਰਹੀਆਂ, ਤੇ ਗੁਰੂ ਕੀ ਬੇਅਦਬੀ ਨਹੀਂ ਹੋ ਰਹੀ? ਜੇ ਗੁਰੂ ਕੀ ਬੇਅਦਬੀ ਹੋ ਰਹੀ ਹੈ ਤੇ ਕੀ ਗੁਰੂ ਮਨਾਉਣ ਦੇ ਲੱਛਣ ਨੇ? ਆਖਿਰ ਤਾਂ ਕੰਮ ਉਹ ਕਰਨਾ ਪੈਂਦਾ ਜਿਹੜਾ ਅਗਲੇ ਨੂੰ ਭਾਉਂਦਾ ਹੋਵੇ, ਜਿਹਦੇ ਨਾਲ ਅਗਲਾ ਪ੍ਰਸੰਨ ਹੁੰਦਾ ਹੋਵੇ। ਤੇ ਗੁਰੂ ਨੂੰ ਜੇ ਪ੍ਰਸੰਨ ਕਰਨਾ ਹੈ, ਜੇ ਗੁਰੂ ਨੂੰ ਰਾਜ਼ੀ ਕਰਨਾ ਹੈ, ਤੇ ਸਾਨੂੰ ਉਹ ਕੰਮ ਕਰਨੇ ਪੈਣਗੇ ਜਿਹੜੇ ਗੁਰੂ ਨੂੰ ਪਸੰਦ ਨੇ। ਸਾਹਿਬ ਕਲਗੀਧਰ ਪਾਤਸ਼ਾਹ ਦੇ ਸਜੇ ਦੀਵਾਨ ਵਿੱਚ ਸੰਗਤ ਭਰਪੂਰ ਬੈਠੀ ਇੱਕ ਬੰਦਾ ਹੈ, ਉੱਚਾ ਲੰਮਾ ਸੋਹਣਾ ਸੁਨੱਖਾ, ਕੱਪੜੇ ਵੀ ਸੋਹਣੇ ਪਾਏ, ਬਹੁਤ ਸੁੰਦਰ ਵਸਤਰ ਪਾਏ, ਰਜੇ ਪੁਜੇ ਘਰ ਦਾ ਸੋਹਣਾ ਸੁਨੱਖਾ ਤੇ ਨੌਜਵਾਨ, ਟੋਰੇਦਾਰ ਪੱਗ ਬੰਨੀ ਹੋਈ ਉਸਨੇ, ਡੱਬਾ ਛੱਡ ਕੇ ਉਹਨੇ ਤੇੜ ਦੀ ਬੰਨੀ ਹੋਈ, ਸੋਹਣਾ ਰੇਸ਼ਮੀ ਕੁੜਤਾ ਹਵਾ ਨਾਲ ਲਹਿ ਲਹਾਉਂਦਾ ਤੁਰਿਆ ਆ ਰਿਹਾ, ਤੇ ਤੁਰਿਆ ਵੀ ਆਉਂਦਾ ਹੈ। ਤੇ ਕੁਝ ਪ੍ਰੇਮੀਆਂ ਦਾ ਜਿਨ੍ਹਾਂ ਦਾ ਧਿਆਨ ਕੀਰਤਨ ਤੇ ਗੁਰੂ ਕੇ ਬਚਨਾਂ ਚ ਨਹੀਂ ਹੁੰਦਾ, ਉਹ ਆਉਣ ਜਾਣ ਵਾਲੇ ਵੱਲ ਬੜਾ ਧਿਆਨ ਰੱਖਦੇ। ਉਹਨਾਂ ਨੇ ਵੇਖਿਆ, ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਲੰਘ ਰਿਹਾ, ਮੈਨੂੰ ਬੜੇ ਵੇਖ ਰਹੇ, ਤੇ ਵੇਖ ਵੇਖ ਕੇ ਹੈਰਾਨ ਵੀ ਹੋ ਰਹੇ ਨੇ ਕੈਸਾ ਬੰਦਾ। ਪਰ ਵਾਕਈ ਹੈਰਾਨ ਹੋ ਰਹੇ ਸਨ ਕਿ ਵਾਕਈ ਕਿੰਨਾ ਖੂਬਸੂਰਤ ਬੰਦਾ, ਸੱਚ ਹੀ ਕਿੰਨਾ ਟੌਹਰੀ ਬੰਦਾ। ਇਸ ਨੇ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਕਾਹਦਾ ਮੱਥਾ ਟੇਕਿਆ? ਪੱਗ ਦਾ ਖਿਆਲ ਸੀ ਕਿਤੇ ਹਿਲਣਾ ਜਾਵੇ, ਉੱਚਾ ਉੱਚਾ ਹੀ ਮੱਥਾ ਟੇਕਿਆ। ਨਿਉ ਨਾ ਸਕਿਆ, ਮੈਂ ਭੁਲਾਵਾਂ ਪੱਗ ਦਾ ਮਤ ਮੈਲੀ ਹੋ ਜਾ, ਪੂਰੀ ਤਰ੍ਹਾਂ ਮੱਥਾ ਵੀ ਨਾ ਟੇਕਿਆ ਜਾ ਸਕਿਆ। ਹੰਕਾਰ ਦੇ ਭਰੇ ਬੰਦੇ ਕੋਲ ਮੱਥਾ ਟੇਕਿਆ ਵੀ ਨਹੀਂ ਜਾਂਦਾ, ਮੱਥਾ ਟੇਕਣਾ ਤਾਂ ਨਿਮਰਤਾ ਦਾ ਸੂਚਕ ਹੈ। ਇਹਨੇ ਮੱਥਾ ਅਖੌਤੀ ਮੱਥਾ ਟੇਕਿਆ, ਇੱਕ ਪਾਸੇ ਬੈਠ ਗਿਆ। ਮਹਾਰਾਜ ਦੇ ਕੋਲ ਪ੍ਰੇਮੀ ਬੈਠਾ ਸੀ, ਉਹਨੇ ਮਹਾਰਾਜ ਨੂੰ ਇਸ਼ਾਰਾ ਕੀਤਾ। ਸਾਹਿਬ ਮੁਸਕਰਾ ਪਏ, ਕਹਿਣ ਲੱਗਾ ਮਹਾਰਾਜ ਦੇਖੋ ਕਿੰਨਾ ਖੂਬਸੂਰਤ ਬੰਦਾ। ਸਾਹਿਬ ਕਹਿਣ ਲੱਗੇ ਬਹੁਤ ਗਲਤ ਹੈ, ਬੜਾ ਗੰਦਾ ਹੈ। ਮਹਾਰਾਜ, ਗੰਦਾ ਹੈ? ਬਹੁਤ ਸੋਹਣਾ ਹੈ, ਸੋਹਣੇ ਵਸਤਰ ਪਾਏ ਨੇ, ਸੁੰਦਰ ਵੀ ਬੜਾ। ਸਾਹਿਬ ਕਹਿਣ ਲੱਗੇ ਮੈਨੂੰ ਨਹੀਂ ਪਿਆ ਚੰਗਾ ਲੱਗਾ। ਮਹਾਰਾਜ, ਤੁਹਾਨੂੰ ਕਿਉਂ ਨਹੀਂ ਚੰਗਾ ਲੱਗਾ? ਸਾਰੀ ਸੰਗਤ ਨੂੰ ਚੰਗਾ ਲੱਗਾ। ਸਾਹਿਬ ਕਹਿਣ ਲੱਗੇ ਕੇਵਲ ਅੱਖਾਂ ਨੂੰ ਚੰਗਾ ਲੱਗਾ, ਕਿਉਂਕਿ ਕੇਵਲ ਬਾਹਰੋਂ ਚੰਗਾ, ਕੇਵਲ ਵੇਖਣ ਨੂੰ ਚੰਗਾ, ਵੇਖਦਾ ਨਹੀਂ, ਹੰਕਾਰ ਨਾਲ ਭਰਿਆ ਸੀ, ਤੇ ਹੰਕਾਰ ਨਾਲੋਂ ਗੰਦੀ ਮਹਿਲ ਹੋਰ ਕੋਈ ਨਹੀਂ ਹੁੰਦੀ। ਉਹਨੇ ਸੁਣ ਲਿਆ, ਹੈਰਾਨ ਹੋ ਗਿਆ, ਉੱਠ ਕੇ ਮਹਾਰਾਜ ਦੇ ਚਰਨਾਂ ਤੇ ਆ ਗਿਆ। ਕਹਿਣ ਲੱਗਾ ਮਹਾਰਾਜ, ਤੁਹਾਨੂੰ ਕਿਵੇਂ ਚੰਗਾ ਲੱਗਣਾ? ਹਾਂ ਮਹਾਰਾਜ, ਦੱਸੋ ਤੁਹਾਨੂੰ ਇਹ ਕਿਵੇਂ ਚੰਗਾ ਲੱਗੇ? ਸਾਹਿਬ ਕਹਿਣ ਲੱਗੇ, ਜਾਓ ਇਹਨੂੰ ਅੰਮ੍ਰਿਤ ਛਕਾ ਲਿਆ, ਇਹਨੂੰ ਪਾਣੀ ਦੇ ਲੜ ਲਾ ਦਿਓ, ਇਹਨੂੰ ਸੇਵਾ ਕਰਨ ਲਾ ਦਿਓ। ਉਹ ਆਇਆ ਸੀ ਨਾ ਪ੍ਰੇਮੀ ਲੈ ਕੇ ਛੰਨਾ ਪਾਣੀ ਦਾ, ਸਾਹਿਬ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਸਾਹਿਬਾਂ ਨੇ ਜਲ ਮੰਗਿਆ ਲੈ ਆਇਆ, ਸਾਹਿਬਾਂ ਨੇ ਛੰਨਾ ਫੜ ਵੀ ਲਿਆ, ਫੜ ਕੇ ਤੇ ਫਿਰ ਵਾਪਸ ਕਰ ਦਿੱਤਾ। ਕਹਿਣ

ਮਹਾਰਾਜ ਤੁਹਾਨੂੰ ਆਖਿਰ ਪਿਆਸ ਲੱਗੀ ਹੈ ਤਾਂ ਹੀ ਜਲ ਮੰਗੇ ਅਸੀਂ, ਵਾਪਸ ਕਿਉਂ ਕਰਦੇ? ਸਾਹਿਬ ਕਹਿਣ ਲੱਗੇ ਪਿਆਸ ਤਾਂ ਲੱਗੀ ਹੈ, ਜਲ ਠੀਕ ਨੇ ਕਿ ਮਹਾਰਾਜ ਬਿਲਕੁਲ ਸਾਫ਼ ਸੁਥਰਾ ਹੈ। ਸਾਹਿਬ ਕਹਿਣ ਲੱਗੇ ਝੂਠਾ ਹੈ। ਕਹਿਣ ਲੱਗਾ ਮਹਾਰਾਜ ਨਹੀਂ, ਮੈਂ ਤੁਹਾਡੇ ਅੱਗੇ ਬੇਨਤੀ ਕਰਨਾ, ਇਹ ਜਲ ਝੂਠਾ ਨਹੀਂ। ਬਰਤਨ ਸਾਫ਼ ਕਰਕੇ ਚੰਗੀ ਤਰ੍ਹਾਂ ਮਾਂਜ ਕੇ ਧੋ ਕੇ ਉਹਦੇ ਵਿੱਚ ਸੁੱਜੀ ਥਾਂ ਤੋਂ ਸੁੱਚਾ ਜਲ ਮੈਂ ਆਪ ਲੈ ਕੇ ਆਇਆ, ਕਿਸੇ ਤੇ ਭਰੋਸਾ ਨਹੀਂ ਕੀਤਾ। ਸਾਹਿਬ ਕਹਿਣ ਲੱਗੇ ਜਲ ਵੀ ਸੁੱਚਾ ਸੀ, ਬਰਤਨ ਵੀ ਸੁੱਚਾ ਸੀ, ਤੇਰੇ ਹੱਥ ਲੱਗ ਕੇ ਝੂਠਾ। ਕਿ ਮਹਾਰਾਜ ਮੇਰੇ ਹੱਥ ਤਾਂ ਝੂਠੇ ਹੋ ਹੀ ਨਹੀਂ ਸਕਦੇ, ਕਿਉਂਕਿ ਇਹਨਾਂ ਹੱਥਾਂ ਨਾਲ ਤਾਂ ਮੈਂ ਆਪਣੀ ਕਿਰਿਆ ਕਦੇ ਨਹੀਂ ਸਾਧੀ, ਇਹ ਹੱਥ ਕਿਵੇਂ ਝੂਠੇ ਹੋ ਗਏ? ਇਹਨਾਂ ਹੱਥ ਨਾਲ ਤਾਂ ਮੈਂ ਕਦੇ ਕੁਝ ਕੀਤਾ ਹੀ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤਾਂ ਝੂਠੇ ਨੇ, ਬਿਨ ਸੇਵਾ ਤ੍ਰਿਗ ਹੱਥ ਪੈ ਹੋਰ ਨਿਫਲ ਕਰ। ਤੇਰੇ ਹੱਥ ਇਤਨੇ ਕੋਮਲ ਤੇ ਗੂਲੇ ਸਨ, ਮੈਂ ਵੇਖਿਆ ਇਹਨਾਂ ਤੇ ਕੋਈ ਅੱਟਣ ਨਹੀਂ ਪਏ, ਕੋਈ ਗੱਤੇ ਨਹੀਂ ਪਏ। ਇਹਦਾ ਮਤਲਬ ਇਹਨਾਂ ਹੱਥਾਂ ਨਾਲ ਕਦੇ ਕੁਝ ਨਹੀਂ ਕੀਤਾ ਗਿਆ, ਕਦੇ ਕਿਸੇ ਦਾ ਕੁਝ ਨਹੀਂ ਸਵਾਰਿਆ। ਇਹਨਾਂ ਹੱਥਾਂ ਦਾ ਜੂਠਾ ਪਾਣੀ ਮੈਂ ਨਹੀਂ ਪੀਣਾ। ਕਿਸੇ ਸੇਵਾ ਕਰਨ ਵਾਲੇ, ਕਮਾਈ ਵਾਲੇ, ਸੋਹਣੇ ਹੱਥਾਂ ਦਾ ਜਲ ਮੈਂ ਛਕਾਂਗਾ। ਹੁਣ ਮਹਾਰਾਜ ਨੂੰ ਕੀ ਪਿਆ ਚੰਗਾ ਲੱਗਦਾ? ਜਿਨ੍ਹਾਂ ਹੱਥਾਂ ਤੇ ਕਾਲਖ ਰੱਖੀ ਹੋਵੇ, ਜਿਨ੍ਹਾਂ ਹੱਥਾਂ ਤੇ ਅੱਟਣ ਪਏ ਹੋਣ, ਜਿਨ੍ਹਾਂ ਹੱਥਾਂ ਤੇ ਸੇਵਾ ਕਰਨ ਦੇ ਨਿਸ਼ਾਨ ਪਏ ਹੋਣ, ਦੋ ਚਾਰ ਜ਼ਖਮਾਂ ਦੇ ਨਿਸ਼ਾਨ ਹੋਣ, ਉਹ ਹੱਥ ਗੁਰੂ ਦਰ ਤੇ ਪ੍ਰਵਾਨ ਨੇ। ਤੇ ਜਿਨ੍ਹਾਂ ਹੱਥਾਂ ਦੇ ਉੱਤੇ ਕੋਈ ਦਾਗ ਨਿਸ਼ਾਨ ਜਾਂ ਸੇਵਾ ਦਾ ਕੋਈ ਚਿੰਨ, ਕੋਈ ਨਿਸ਼ਾਨੀ, ਇਹ ਵੀ ਸਰਟੀਫਿਕੇਟ ਹੁੰਦੇ ਨੇ ਸੇਵਾ ਕਿ ਮਨੁੱਖ ਦੇ ਹੱਥਾਂ ਪੈਰਾਂ ਤੇ ਕੋਈ ਨਿਸ਼ਾਨ ਹੋਵੇ, ਇਹਨੇ ਕੁਝ ਕੀਤਾ। ਹਾਂ ਇਹ ਜ਼ਰੂਰ ਹੈ ਕਿ ਜੇ ਫਾਟੀ ਲੱਗੇ ਹੋਣ ਵੱਡੇ ਵੱਡੇ ਪਰਸੀਆਂ ਦੇ, ਕਿਰਪਾਨਾਂ ਦੇ, ਤੇ ਬੰਦਾ ਸ਼ੱਕ ਕਰਦਾ ਹੈ ਕਿ ਸੂਰਮਾ ਹੈ ਕਿ ਕਿਤੇ ਫਸਾਦੀ ਤਾਂ ਨਹੀਂ, ਬਦਮਾਸ਼ ਤਾਂ ਨਹੀਂ, ਉਹ ਨਿਸ਼ਾਨ ਵੀ ਸਵਾਲ ਪੈਦਾ ਕਰਦੇ ਨੇ। ਜੇ ਤਾਂ ਸੂਰਮਾ ਹੈ, ਮੱਥੇ ਤੇ ਫੱਟ ਹੋ ਸਕਦਾ, ਤੇ ਇਹ ਵੀ ਉਹਦੀਆਂ ਚਿੰਨ੍ਹਾਂ ਤੋਂ ਪਤਾ ਲੱਗ ਜਾਏਗਾ ਕਿ ਸੇਵਾ ਕਰਨ ਵਾਲੀ ਭਾਵਨਾ ਵਾਲਾ ਹੈ ਕਿ ਐਵੇਂ ਜੜੇ ਖੜੇ ਨਾਲ ਅੜਨ ਵਾਲਾ ਬੰਦਾ। ਦੱਸੇਗਾ ਕਿ ਲੜਾਕਾ ਹੈ, ਲੇਕਿਨ ਕਿਸ ਕਿਸਮ ਦਾ ਲੜਾਕਾ ਹੈ ਉਹ ਵੀ ਪਤਾ ਲੱਗ ਜਾਂਦਾ। ਗੁਰੂ ਨੂੰ ਕੌਣ ਪਾਉਂਦਾ ਹੈ? ਜਿਸ ਦੀ ਛਾਤੀ ਤੇ ਸੂਰਬੀਰਤਾ ਦੇ ਚਿੰਨ੍ਹ ਹੋਣ, ਜਿਸ ਦੇ ਹੱਥਾਂ ਤੇ ਸੇਵਾ ਦੇ ਚਿੰਨ੍ਹ ਹੋਣ, ਜਿਹਦੇ ਹੱਥਾਂ ਤੇ ਪੈਰਾਂ ਵਿੱਚ ਸੇਵਾ ਦੀਆਂ ਨਿਸ਼ਾਨੀਆਂ ਹੋਣ। ਸਾਹਿਬ ਕਹਿਣ ਲੱਗੇ ਇਹਨੂੰ ਸੇਵਾ ਚ ਲਾ ਦਿਓ, ਸਿਮਰਨ ਵਿੱਚ ਲਾ ਦਿਓ, ਸਤਸੰਗਤ ਚ ਨਿਮਰਤਾ ਸਹਿਤ ਬੈਠਣ ਤੇ ਮੱਥਾ ਟੇਕਣ ਦੀ ਜਾਚ ਸਿਖਾ ਦਿਓ, ਅੰਮ੍ਰਿਤ ਛਕਾ ਕੇ ਰਹਿਤਾ ਵਾਲਾ ਕਰ ਦਿਓ, ਸ੍ਰੀ ਸਾਹਿਬ ਪਵਾ ਦਿਓ ਇਸ ਨੂੰ, ਫਿਰ ਮੈਨੂੰ ਚੰਗਾ ਲੱਗੇਗਾ। ਮਹਾਰਾਜ ਨੂੰ ਤਾਂ ਉਹ ਚੰਗੇ ਲੱਗਦੇ ਨੇ, ਗੁਰੂ ਨੂੰ ਤਾਂ ਉਹ, ਗੁਰੂ ਤਾਂ ਉਹ ਮਨਾ ਸਕਦੇ ਨੇ ਜਿਹੜੇ ਗੁਰੂ ਨੂੰ ਚੰਗੀਆਂ ਲੱਗਣ ਵਾਲੀਆਂ ਗੱਲਾਂ ਨੂੰ ਧਾਰਨ ਕਰਦੇ ਨੇ। ਜਿਵੇਂ ਅਗਲੀ ਤੁਕ ਵੀ ਕਿਹਾ ਹੈ, ਪਰ ਕਾ ਬੁਰਾ ਨਾ ਰੱਖੋ ਜੀਤ, ਜੇ ਹੁਣ ਬੰਦਾ ਪਰਾਇਆ ਬੁਰਾ ਮਨ ਚ ਰੱਖਦਾ ਹੋਵੇ, ਲੋਕਾਂ ਨਾਲ ਦੋਖ ਰੱਖਦਾ ਹੋਵੇ, ਗੁਰੂ ਨਾਨਕ ਨੂੰ ਕਿਵੇਂ ਚੰਗਾ ਲੱਗੇ? ਬਲਕਿ ਜਿਹੜਾ ਦੂਜਿਆਂ ਨੂੰ ਦੁੱਖ ਦੇਣ ਵਾਲਾ ਬੰਦਾ, ਉਹ ਦੁੱਖ ਬੰਦੇ ਤੇ ਪਰਤ ਕੇ ਆਉਂਦਾ, ਆਪ ਵੀ ਦੁਖੀ ਕਿਸੇ ਦਿਨ ਹੋ ਜਾਏਗਾ। ਤੇ ਜਿਹੜਾ ਸੰਸਾਰ ਦਾ ਸਰਬੱਤ ਦਾ ਭਲਾ ਮੰਗਣ ਵਾਲਾ ਹੈ, ਸਹਿ ਵਿਸ਼ਵਾਸ ਕਰਾਉਂਦੇ ਨੇ, ਪਰ ਕਾ ਬੁਰਾ ਨਾ ਰੱਖੋ ਜੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਮਿੱਤਰਾ ਤੈਨੂੰ ਦੁੱਖ ਨਹੀਂ ਆਵੇਗਾ ਜੇ ਲੋਕਾਂ ਨੂੰ ਸੁੱਖ ਦੇਵੇਗਾ। ਜੇ ਤੂੰ ਸਰਬੱਤ ਨੂੰ ਸੁੱਖ ਦੇਣ ਦੀ ਭਾਵਨਾ ਰੱਖੇਗਾ, ਤੈਨੂੰ ਦੁੱਖ ਨਹੀਂ ਆ ਸਕੇਗਾ। ਤੇ ਬਾਕੀ ਸੰਸਾਰ ਬਾਰੇ ਸੁਖੀ ਰਹਿਣ ਵਾਸਤੇ ਨਾ ਤੰਤਰ ਮੰਤਰ ਦਾ ਵੀ ਆਸਰਾ ਲੈਂਦੇ। ਸਾਹਿਬ ਕਹਿੰਦੇ ਨੇ ਨਹੀਂ, ਮੇਰੇ ਗੁਰੂ ਨੇ ਮੈਨੂੰ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ, ਐਸਾ ਪਿਆਰਾ ਤੰਤਰ ਮੰਤਰ ਦਿੱਤਾ ਹੈ ਜਿਸ ਦੇ ਰਾਹੀਂ ਦਿਨ ਰਾਤ ਮੈਂ ਸੁੱਖ ਵੇਖਿਆ। ਹਰ ਹਰ ਤੰਤ ਮੰਤ ਗੁਰਦੀਨਾ, ਇਹ ਸੁੱਖ ਨਾਨਕ ਅਣ ਦਿਨ ਚੀਨਾ, ਦਿਨ ਰਾਤ ਮੈਂ ਇਹਦੇ ਚੋਂ ਸੁੱਖ ਮਾਣਿਆਂ ਤੇ ਵੇਖਿਆ, ਚੀਨਾ ਵੇਖਿਆ, ਤੇ ਜਿਹਦੇ ਚੋਂ ਮੈਂ ਸੁੱਖ ਵੇਖਿਆ। ਮੈਂ ਤੁਹਾਨੂੰ ਪ੍ਰੇਰਨਾ ਕਰਨਾ, ਸਾਹਿਬ ਵਚਨ ਕਰਦੇ ਨੇ, ਮੈਂ ਤੁਹਾਨੂੰ ਵੀ ਵਚਨ ਕਰਨਾ ਕਿ ਤੁਸੀਂ ਵੀ ਐਸਾ ਕਰੋ।

ਫੁੱਲ ਦੀਆਂ ਪੱਤੀਆਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ। ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਚਕੋਲਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ, ਤਿਵੇਂ ਹੀ ਸਿਮਰਨ ਕਰਨ ਵਾਲਾ ਨਾਮ ਰਸ ਵਿੱਚ ਮਗਨ ਹੁੰਦਾ ਹੈ ਅਤੇ ਪ੍ਰਭੂ ਚਰਨਾਂ ਵਿੱਚ ਉੱਚੀਆਂ ਉਦਾਰੀਆਂ ਲਾਉਂਦਾ ਹੈ ਅਤੇ ਉਸਦੇ ਹਿਰਦੇ ਵਿੱਚ ਇੱਕ ਐਸੀ ਕੋਮਲਤਾ ਪੈਦਾ ਹੁੰਦੀ ਹੈ

मित्र लभने ने पक्के मित्र लभ कठिया बल्ले दे नाल की मित्रता पौनी जिन्हां दा अपना कोई स्टैंड नहीं अज काम करते ने कल नूं पछताउंदे नजर आउंदे अज कुकर्म करते ने कल नूं उन्हां कुकर्मा दे फल दे सामने रोंदे नजर आउंदे निरा ही नहीं ਇਹ ਜੇ ਕੱਚੇ ਮਿੱਤਰ ਤੇਰੇ ਵੀ ਨਾਲ ਨਿਭ ਨਹੀਂ ਸਕਣੇ ਓਏ ਜੀਵਨ ਦੇ ਵਿਛੜੇ ਜਿਉਂਦਿਆਂ ਹੀ ਜ਼ਿੰਦਗੀ ਚ ਔਖਾ ਵਕਤ ਆ ਗਿਆ ਤੇ ਛੱਡ ਕੇ ਤੁਰ ਜਾਣਗੇ ਤੂੰ ਉਹਨਾਂ ਮਿੱਤਰਾਂ ਨਾਲ ਸਾਂਝ ਪਾ ਜਿਹੜੇ ਸਾਹਿਬ ਕਹਿੰਦੇ ਨੇ ਕੋਈ ਮੋਇਆ ਨਾ ਜਾਹੀ ਛੋੜ ਇੱਥੇ ਵੀ ਤੈਨੂੰ ਸੁੱਖ ਦੇਣ ਤੇ ਦਰਗਾਹ ਵਿਚ ਵੀ ਤੇਰਾ ਸਾਥ ਦੇ ਸਕਣ ਉੱਥੇ ਵੀ ਤੇਰੀ ਬੌੜੀ ਕਰ ਸਕਣ ਜਿਨ੍ਹਾਂ ਦੇ ਸਦਕਾ ਜਿਨ੍ਹਾਂ ਦੇ ਨਾਲ ਲੱਗ ਕੇ ਉੱਥੇ ਵੀ ਤੇਰਾ ਭਲਾ ਹੋ ਸਕੇ ਸੰਸਾਰ ਤੇ ਵੀ ਐਸਾ ਤੁਸੀਂ ਵੇਖਿਆ ਕਿਸੇ ਭਲੇ ਆਦਮੀ ਨਾਲ ਮਿੱਤਰਤਾ ਹੀ ਹੋਵੇ ਕਿਸੇ ਨੇਕ ਬੰਦੇ ਨਾਲ ਮਿੱਤਰਤਾ ਹੀ ਹੋਵੇ ਕੋਈ ਔਖਾ ਸੌਖਾ ਵੇਲਾ ਆ ਜਾਵੇ ਆਵਾਜ਼ ਮਾਰ ਲਓ ਬੁਲਾ ਲਓ ਮਿੱਤਰ ਨੂੰ ਵੀ ਮੈਂ ਫਸਿਆ ਗਲਤ ਕੰਮ ਕਰ ਬੈਠਾ ਭੁੱਲ ਹੋ ਗਈ ਇਹ ਗਲਤੀ ਹੋ ਗਈ ਜਾਂ ਵੈਸੇ ਹੀ ਫਸ ਗਿਆ ਮਿੱਤਰ ਆ ਜਾ ਜਿਸ ਸਭਾ ਸੁਸਾਇਟੀ ਦੇ ਸਾਹਮਣੇ ਜਿਸ ਸਮਾਜ ਦੇ ਸਾਹਮਣੇ ਅਸੀਂ ਮੁਜਰਮ ਹਾਂ ਉਸ ਮਿੱਤਰ ਦੇ ਕੋਲ ਆ ਕੇ ਬਹਿ ਜਾਣ ਦੇ ਨਾਲ ਫਿਰ ਪੰਚ ਕਹਿੰਦੇ ਉਹ ਕਹਿੰਦੇ ਨੇ ਭਾਈ ਤੂੰ ਆ ਗਈ ਹੈ ਤੇਰਾ ਮਿੱਤਰ ਇਸ ਕਰਕੇ ਛੱਡਦੇ ਨੇ ਤੇਰੇ ਕਹਿਣ ਤੇ ਛੱਡਦੇ ਨੇ ਤੂੰ ਇਹਦੀ ਸ਼ਾਦੀ ਭਰਨਾ ਤੇ ਛੱਡਦੇ ਨੇ ਤੇਰਾ ਮਿੱਤਰ ਇਹ ਤੇ ਲਿਹਾਜ਼ ਕਰਦੇ ਨੇ ਤੇਰਾ ਪੁੱਤਰ ਇਹ ਤੇ ਲਿਹਾਜ਼ ਕਰਦੇ ਨੇ ਤੇਰੇ ਭਰਾ ਕਰਕੇ ਛੱਡਦੇ ਨੇ ਚੰਗੇ ਬੰਦੇ ਦਾ ਪ੍ਰਭਾਵ ਪੈਂਦਾ ਤੇ ਜੇ ਕਿਤੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਦਰਗਾਹ ਤੱਕ ਨਿਭ ਜਾਣਾ ਸਾਡੀ ਸਾਂਝ ਹੋਵੇ ਉਹਨਾਂ ਦੇ ਸਦਕਾ ਉੱਥੇ ਵੀ ਬਖਸ਼ੇ ਜਾ ਸਕਦੇ ਬਲਕਿ ਉੱਥੇ ਬਖਸ਼ੇ ਜਾਣ ਦੀ ਗੱਲ ਜੇ ਇੱਕ ਪਾਸੇ ਰੱਖ ਦੇਈਏ ਜੀਵਨ ਵਿੱਚ ਹੀ ਮਨੁੱਖ ਭਲੇ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਰੰਗਣ ਚ ਰੰਗਿਆ ਜਾ ਕੇ ਐਸੀ ਦਸ਼ਾ ਆਉਂਦੀ ਨਹੀਂ ਐਸੀ ਨੋਬਤ ਆਉਂਦੀ ਨਹੀਂ ਕਿ ਮਨੁੱਖ ਨੂੰ ਕੋਈ ਲੇਖਾ ਪੁੱਛਣ ਜੋ ਕਰ ਚੰਗੇ ਮਿੱਤਰਾਂ ਨੇ ਮਨੁੱਖ ਨੂੰ ਹਮੇਸ਼ਾ ਸੁਧਾਰਿਆ ਮਿੱਤਰ ਚੰਗਾ ਹੋਵੇ ਜਿਹੜਾ ਸਾਹਮਣੇ ਬੈਠ ਕੇ ਪਿਆਰ ਨਾਲ ਇਹ ਗੱਲ ਸਮਝਾ ਦੇਵੇ ਸੱਜਣਾ ਜੀਵਨ ਵਿੱਚ ਵਿਕਾਰ ਸੋਧਾ ਨਹੀਂ ਦੇਵੇ ਮਾੜੀਆਂ ਆਦਤਾਂ ਮਾੜੇ ਕਰਮ ਤੇਰੇ ਜੀਵਨ ਨੂੰ ਤਬਾਹ ਕਰ ਦੇਣਗੇ ਤੇ ਉਹ ਮਿੱਤਰ ਬੜਾ ਚੰਗਾ ਹੈ ਜਿਹੜਾ ਬਾਂਹ ਫੜ ਕੇ ਗੁਰਦੁਆਰੇ ਲੈ ਆਵੇ ਗੁਰੂ ਨਾਨਕ ਦੇ ਦਰਬਾਰ ਵਿੱਚ ਲੈ ਆਵੇ ਜਿਹੜਾ ਜਿਸ ਵੇਲੇ ਮੇਰੇ ਗੁਰੂ ਕੀ ਗੱਲ ਕਰੇ ਪ੍ਰਭੂ ਦੀ ਗੱਲ ਕਰੇ ਬਾਣੀ ਦੀ ਗੱਲ ਕਰੇ ਜਿਹੜਾ ਮਿੱਤਰ ਈਸ਼ਵਰ ਦੀ ਗੱਲ ਕਰੇ ਭਗਤੀ ਦੀ ਗੱਲ ਕਰੇ ਧਰਮ ਦੀ ਗੱਲ ਕਰੇ ਨਾ ਉਹਦੇ ਨਾਲੋਂ ਚੰਗਾ ਮਿੱਤਰ ਸਾਨੂੰ ਸੰਸਾਰ 'ਚ ਹੋਰ ਕੋਈ ਨਹੀਂ ਮਿਲ ਸਕਦਾ ਅਸਾਂ ਤਾਂ ਇਹ ਵੇਖਿਆ ਆਮ ਤੌਰ ਤੇ ਕਿ ਜਿਸ ਮਿੱਤਰ ਨਾਲ ਮਨ ਪਰਚ ਜਾਵੇ ਉਹ ਚੰਗਾ ਮਿੱਤਰ ਹੈ ਜਾਂ ਜਿਸ ਮਿੱਤਰ ਦੇ ਮਿਲਿਆ ਕੁਝ ਚਾਰ ਪੈਸਿਆਂ ਦਾ ਲਾਭ ਹੁੰਦਾ ਹੋਵੇ ਉਹ ਚੰਗਾ ਮਿੱਤਰ ਹੈ ਲੇਕਿਨ ਮਹਾਰਾਜ ਕਹਿੰਦੇ ਨੇ ਉਹ ਮਿੱਤਰ ਜਿਹੜਾ ਪ੍ਰਭੂ ਨਾਲ ਜੋੜਦਾ ਉਸ ਮਿੱਤਰ ਤੋਂ ਮੈਂ ਆਪਣਾ ਤਨ ਮਨ ਧੰਨਵਾਦ ਨਹੀਂ ਕਰਦੇ ਤਨ ਮਨ ਧਨ ਅਰਪੋਂ ਤਿਸੇ ਪ੍ਰਭੂ ਮਿਲਾਵੇ ਮੋਹੇ ਜਿਹੜਾ ਮੇਰੀ ਪ੍ਰਭੂ ਨਾਲ ਸਾਂਝ ਪਾ ਦੇ ਜਿਹੜੇ ਪ੍ਰਭੂ ਨਾਲ ਮਿਲੇ ਹੁੰਦੇ ਨੇ ਜਾਂ ਪ੍ਰਭੂ ਦੇ ਰਾਹ ਤੇ ਤੁਰੇ ਹੁੰਦੇ ਨੇ ਉਹੀ ਸਾਨੂੰ ਮਿਲਾ ਸਕਦੇ ਨੇ ਉੱਥੇ ਸਾਹਿਬਾਂ ਨੇ ਪਾਉਣ ਪਾਣ ਚ ਬਚਨ ਕਿਹਾ ਸਾਹਿਬ ਕਹਿੰਦੇ ਨੇ ਸ਼ਰਨ ਪਰਿਓ ਠਾਕੁਰ ਵਜ਼ੀਰਾ ਤਿਨਾ ਦੇਖ ਮੇਰਾ ਮਨ ਧੀਰਾ ਜਿਹੜੇ ਪ੍ਰਭੂ ਦੀ ਦਰਗਾਹ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੀ ਉੱਥੇ ਸੁਣੀ ਜਾਂਦੀ ਹੈ ਜਿਨ੍ਹਾਂ ਦੀ ਅਰਦਾਸ ਤੋਂ ਦਰਗਾਹ ਤੱਕ ਪਹੁੰਚਦੀ ਜਿਨ੍ਹਾਂ ਦੀ ਸੁਰਤੀ ਬਿਰਤੀ ਪ੍ਰਭੂ ਚਰਨਾਂ ਚ ਟਿੱਕੀ ਹੋਈ ਮੈਂ ਉਹਨਾਂ ਦੀ ਸ਼ਰਨ ਪੈਣਾ ਲੋੜਦਾ ਉਹਨਾਂ ਦਾ ਆਸਰਾ ਤੱਕਣਾ ਲੋੜਨਾ ਕਿਉਂ ਉਹਨਾਂ ਦੀ ਉੱਥੇ ਸੁਣੀ ਜਾਂਦੀ ਹੈ ਔਰ ਬੇਨਤੀ ਕਰਨਾ ਤੁਮ ਹਰ ਸੇਤੀ ਰਾਤੇ ਸੰਤੋ ਗੁਰਮੁਖੋ ਤੁਹਾਡਾ ਤਾਂ ਮਨ ਰੱਖਿਆ ਹੋਇਆ ਪ੍ਰਭੂ ਨਾਲ ਤੁਸੀਂ ਪ੍ਰਭੂ ਰੰਗ ਚ ਰਹਿੰਦੇ ਹੋ ਤੁਮ ਹਰ ਸੇਤੀ ਰਾਤੇ ਸੰਤੋ ਨਿਭਾਹ ਲਿਓ ਮੋਕੋ ਪੁਰਖ ਵਿਧਾਤੇ ਮੈਨੂੰ ਵੀ ਆਪਣੇ ਨਾਲ ਲੈ ਤੋ ਤੇ ਨਿਭਾ ਦਿਓ ਤੁਰ ਤੱਕ ਵਿਧਾਤੇ ਪੁਰਖ ਵਾਹਿਗੁਰੂ ਤੱਕ ਮੇਰੀ ਵੀ ਪਹੁੰਚ ਕਰਾ ਦਿਓ ਓੜ ਪਹੁੰਚਾਓ ਦਾਤੇ ਉਸ ਦਾਤੇ ਤੱਕ ਮੈਨੂੰ ਸਿਰੇ ਤੱਕ ਪਹੁੰਚਾ ਦਿਓ ਤੁਸੀਂ ਪਹੁੰਚੋ ਮੈਨੂੰ ਵੀ ਪਹੁੰਚਾ ਦਿਓ ਇਹੋ ਜਿਹਾ ਮਿੱਤਰ ਦੇ ਚਰਨੀ ਨਹੀਂ ਪੈਣਾ ਪਏ ਇਹੋ ਜਿਹੇ ਮਿੱਤਰ ਤੋਂ ਤਨ ਮਨ ਧਨ ਮਾਰਨਾ ਪਏ ਇਹੋ ਜਿਹਾ ਮਿੱਤਰ ਤੋਂ ਸਾਰਾ ਕੁਝ ਕੁਰਬਾਨ ਕਰਨਾ ਪਏ ਉਹ ਵੀ ਥੋੜਾ ਸਾਹਿਬਾਂ ਨੇ ਪਾਵਨ ਬਾਣੀ ਚ ਬੇਅੰਤ ਵਾਰ ਐਸੇ ਬਚਨ ਕੀਤੇ ਕਿ ਜੇ ਤੂੰ ਮੈਨੂੰ ਪ੍ਰਭੂ ਦੀ ਗੱਲ ਸੁਣਾਵੇ ਉਹਦੇ ਨਾਲ ਚੰਗਾ ਮਿੱਤਰ ਮੇਰਾ ਹੋਰ ਕੋਈ ਨਹੀਂ ਤੇ ਜਿਹੜਾ ਮੈਨੂੰ ਪ੍ਰਭੂ ਨਾਲ ਜੋੜਦਾ ਹੈ ਉਹਦੇ ਨਾਲ ਮੈਂ ਐਸੀ ਸਾਂਝ ਪਾਵਾਂ
ਸੀਸ ਵੱਢੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿਉਂ ਨਾ ਮਰੀਜੈ ਜੀੜਾ ਨਾ ਦੀਜੈ ਜਾਂ ਸੋ ਪਿਆ ਵਿਡਾਣਾ ਚੇਤਾ ਪ੍ਰਭੂ ਤੋਂ ਉਪਰੇ ਹਾਂ ਪ੍ਰਭੂ ਤੋਂ ਦੂਰ ਹਾਂ ਤੇ ਜ਼ਿੰਦਗੀ ਜਿਹੜੀ ਹੈ ਬੋਝ ਬਣ ਗਈ।

ਵੀ ਜਿਹੜਾ ਗੱਲ ਸੁਣਾ ਦੇ ਸੰਸਾਰ ਦੇ ਵਿਕਾਰਾਂ ਦੇ ਬੰਧਨਾਂ ਤੋਂ ਜਿਹੜਾ ਬਚਾਵੇ ਹੈ ਕੋਈ ਐਸਾ ਸੱਜਣ ਮਿੱਤਰ ਹੈ ਕੋਈ ਐਸੋ ਹਮਰਾ ਮੀਤ ਸਗਲ ਸਮੱਗਰੀ ਜੀਓ ਹੀਓ ਦਿਓ ਅਰਪੋ ਆਪਣੋ ਜੀਤ ਉਹਦੇ ਨਾਲ ਪੱਕੀ ਸਾਂਝ ਪਾ ਸਲੋਕ ਵਾਰਾਂ ਤੇ ਵਧੀਕ ਪੜ੍ਹਦੇ ਹਾਂ ਸਾਹਿਬਾਂ ਨੇ ਕਿਹਾ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਦੜਨ ਕਰ ਤੈਨੂੰ ਜੀਣ ਦੀ ਬੜੀ ਜਾਚ ਹੈ ਤੂੰ ਬੜਾ ਤਾਰੂ ਹੈ ਤੂੰ ਬਹੁਤ ਸਿਆਣਾ ਹੈ ਬੜਾ ਸਮਝਦਾਰ ਹੋਊਗਾ ਫਿਰ ਵੀ ਤੂੰ ਉਹਨਾਂ ਨੂੰ ਪੁੱਛ ਲੈ ਤਾਹੂ ਖਰੇ ਸੁਜਾਣ ਵੰਜਾ ਇਹ ਨੀ ਕੱਪੜੀ ਜਿਹੜੇ ਇਹਨਾਂ ਪਾਣੀਆਂ ਚੋਂ ਲੰਘੇ ਹੋਏ ਨੇ ਕਿਸੇ ਨਵੇਂ ਪੱਤਣ ਤੇ ਆ ਜਾਵੇ ਕਿਸੇ ਨਵੇਂ ਨਦੀ ਦਰਿਆ ਤੇ ਪਹੁੰਚ ਜਾਵੇ ਉਥੋਂ ਲੰਘਣ ਦਾ ਮਸਲਾ ਪੈਦਾ ਹੋ ਜਾਵੇ ਨਾ ਤੂੰ ਭਾਵੇਂ ਕਿੱਡਾ ਵੱਡਾ ਤਾਰੂ ਹੈ ਫਿਰ ਵੀ ਤੂੰ ਉਹਨਾਂ ਨੂੰ ਪੁੱਛ ਲੈ ਜਿਹੜੇ ਇਸ ਰਾਹ ਤੋਂ ਲੰਘੇ ਪਤਾ ਨੀ ਕਿੱਥੇ ਭਮਰ ਹੋਵੇ ਕਿੱਥੇ ਪਾਣੀ ਦੀ ਕੀ ਦਸ਼ਾ ਹੋਵੇ ਇਸ ਰਾਹ ਵਿੱਚੋਂ ਲੰਘਣ ਵਾਸਤੇ ਚੰਗਾ ਰਵੇ ਜੇ ਤੂੰ ਕਿਸੇ ਤਾਰੂ ਨੂੰ ਜਿਹੜਾ ਇੱਥੋਂ ਲੰਘਿਆ ਹੋਵੇ ਉਹਨੂੰ ਪੁੱਛ ਲਵੇ ਇੱਥੋਂ ਤੂੰ ਕਿਵੇਂ ਲੰਘਿਆ ਸੀ ਕੀ ਹਾਲਤ ਹੈ ਇਸੇ ਤਰ੍ਹਾਂ ਧਰਮ ਦੇ ਮਾਰਗ ਤੇ ਬੰਦਾ ਕਿੰਨਾ ਹੁਸ਼ਿਆਰ ਤੇ ਚਲਾਕ ਹੋਵੇ ਧਰਮ ਦੇ ਮਾਰਗ ਤੇ ਉਹਨਾਂ ਲੋਕਾਂ ਦੇ ਨਾਲ ਇਹ ਗੱਲ ਕਰ ਲੈਣੀ ਲਾਲਨ ਰਾਵਿਆ ਕਵਨ ਗਤੀ ਵੀ ਤੂੰ ਕਿਸ ਤਰ੍ਹਾਂ ਪਤੀ ਨਾਲ ਪਿਆਰ ਕੀਤਾ ਹੈ ਤੂੰ ਪ੍ਰਭੂ ਨਾਲ ਕਿਸ ਤਰ੍ਹਾਂ ਪਿਆਰ ਪਾਇਆ ਪ੍ਰਭੂ ਨਾਲ ਤੇਰੀ ਸਾਂਝ ਕਿਵੇਂ ਪੱਕੀ ਹੋਈ ਹੈ ਤੂੰ ਪ੍ਰਭੂ ਨੂੰ ਕਿਵੇਂ ਪਾਇਆ ਸਖੀ ਬਤਾਵੋ ਮੁਝੇ ਮਤੀਰੀ ਮੈਨੂੰ ਵੀ ਕੋਈ ਮਤ ਦੇ ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਜਿਨ੍ਹਾਂ ਸੁਹਾਗਣਾਂ ਨੇ ਘਰ ਸਵਰਗ ਬਣਾ ਰੱਖੇ ਨੇ ਜਿਨ੍ਹਾਂ ਦੇ ਘਰ ਦੇ ਵਿੱਚੋਂ ਖੁਸ਼ੀਆਂ ਤੇ ਖੇੜਿਆਂ ਦੀ ਖੁਸ਼ਬੂ ਉੱਠਦੀ ਹੈ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਹੈ ਇਹ ਖੁਸ਼ਬੂ ਤੁਹਾਨੂੰ ਕਿਵੇਂ ਪ੍ਰਾਪਤ ਹੋਈ ਇਸ ਘਰ ਨੂੰ ਸਵਰਗ ਤੁਸੀਂ ਕਿਵੇਂ ਬਣਾਇਆ ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਤੇ ਜਿਨ੍ਹਾਂ ਘਰਾਂ ਚੋਂ ਕਲੇਸ਼ ਉੱਠਦਾ ਹੋਵੇ ਜਿੱਥੇ ਪਿਆਰ ਦੀ ਕੋਈ ਸਾਂਝ ਨਾ ਹੋਵੇ ਉਹਨਾਂ ਨਾਲ ਗੱਲ ਕਰਨ ਦੀ ਵੀ ਕੀ ਲੋੜ ਹੈ ਮਤ ਉਹਨਾਂ ਨੂੰ ਕੋਈ ਮਤ ਐਸੀ ਮਨ ਚ ਆ ਜਾਵੇ ਉਹਨਾਂ ਦੇ ਕੋਲੋਂ ਕੋਈ ਐਸਾ ਰੰਗ ਚੜ ਜਾਵੇ ਕਿ ਆਪਣਾ ਵੀ ਜੀਵਨ ਖਰਾਬ ਕਰ ਲਈਏ ਉਹਨਾਂ ਦੇ ਨੇੜੇ ਹੋਈਏ ਜਿਨ੍ਹਾਂ ਦੇ ਜੀਵਨ ਚ ਸੁੱਖ ਨਜ਼ਰ ਆਉਂਦਾ ਜਿਨ੍ਹਾਂ ਦੇ ਜੀਵਨ ਵਿੱਚ ਆਨੰਦ ਨਜ਼ਰ ਆਉਂਦਾ ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਉਹ ਜਿਹੜੇ ਸੰਤ ਭਗਤ ਪ੍ਰਵਾਨ ਜੋ ਪ੍ਰਭ ਆਇਆ ਸਹੀ ਵਿਚੱਖਣ ਜੰਤ ਜਿਨੀ ਹਰ ਵਿਆਇਆ ਜਿਨ੍ਹਾਂ ਦੇ ਬਾਰੇ ਸੁਖਮਣੀ ਸਾਹਿਬ ਪੜ੍ਹਨੇ ਜੋ ਜਾਣੇ ਤੇ ਸਦਾ ਸੁੱਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜੋ ਆਪ ਚੱਲ ਸਕਦਾ ਧਰਮ ਦੇ ਮਾਰਗ ਤੇ ਕਿਸੇ ਹੋਰ ਨੂੰ ਤੋਰਨ ਦੀ ਸਮਰੱਥਾ ਰੱਖਦਾ ਹੈ ਇਹੋ ਜਿਹੇ ਬੰਦੇ ਨੂੰ ਲੱਭ ਕੇ ਉਹਦੇ ਨਾਲ ਮਿੱਤਰਤਾ ਪਾਈ ਸੋਭਾ ਲਾਹੇਵੰਦੀ ਰਹਿੰਦੀ ਤੇ ਜਿਸ ਦਿਨ ਕੋਈ ਮਿਲ ਪੈਂਦਾ ਧੰਨ ਗੁਰੂ ਨਾਨਕ ਦਾ ਸਵਾਰਿਆ ਹੈ ਭਾਈ ਮਨ ਸੁੱਖ ਜਿਸ ਦਿਨ ਮਹਾਰਾਜ ਸ਼ਿਵਨਾਭ ਨੂੰ ਮਿਲਿਆ ਸੀ ਉਹ ਵਰਤਾਂ ਪੂਜਾ ਕਰਮਾਂ ਬੇਅੰਤ ਤਰ੍ਹਾਂ ਦੀਆਂ ਰਸਮਾਂ ਚ ਫਸਿਆ ਹੈ ਬੰਦਾ ਜਿਸ ਵੇਲੇ ਭਾਈ ਮਨ ਸੁੱਖ ਦੇ ਦਰਸ਼ਨ ਕੀਤੇ ਹੈਰਾਨ ਹੋ ਗਿਆ ਇਹ ਤਾਂ ਕੋਈ ਵਰਤ ਨਹੀਂ ਰੱਖਦਾ ਇਹ ਤਾਂ ਕੋਈ ਪੂਜਾ ਨਹੀਂ ਪਿਆ ਕਰਦਾ ਇਹ ਤਾਂ ਕੋਈ ਪਖੰਡ ਨਹੀਂ ਪਿਆ ਕਰਦਾ ਇਹ ਤਾਂ ਕੋਈ ਰਚਨਾ ਨਹੀਂ ਰਚੀ ਬੈਠਾ ਮੇਰੇ ਸਾਰੇ ਰਾਜ ਵਿੱਚ ਮੇਰੇ ਹੁਕਮ ਅਨੁਸਾਰ ਧਰਮ ਕਰਮ ਪਿਆ ਚੱਲਦਾ ਤੇ ਇਹ ਬੰਦਾ ਉਸ ਤੋਂ ਬਾਗੀ ਹੋ ਕੇ ਇਹਦੇ ਨੇਤਰਾਂ ਚ ਮਸਤੀ ਇਹ ਕਿਸ ਤਰ੍ਹਾਂ ਹੋ ਸਕਦੀ ਉਹਨੂੰ ਕਹਿੰਦਾ ਸੱਜਣਾ ਇਹ ਨੇਤਰਾਂ ਦੀ ਮਸਤੀ ਇਹ ਬੋਲਾਂ ਦੀ ਮਿਠਾਸ ਇਹ ਜੀਵਨ ਦੇ ਵਿੱਚ ਹੁਲਾਰਾ ਤੇ ਆਨੰਦ ਤੈਨੂੰ ਕਿੱਥੋਂ ਮਿਲੇ ਤੇ ਭਾਈ ਮਨਸੋ ਕਹਿੰਦੇ ਨੇ ਗੁਰੂ ਨਾਨਕ ਦੀ ਮਤ ਲੈ ਕੇ ਗੁਰੂ ਕੋਲੋਂ ਸਮਤ ਲੈ ਕੇ ਗੁਰੂ ਕੋਲੋਂ ਜੱਜ ਸੇਕ ਕੇ ਜੀਵਨ ਦਾ ਇਹ ਆਨੰਦ ਆਪਣੇ ਆਪ ਆਏ ਚਰਨਾਂ ਤੇ ਪੈ ਗਿਆ ਕਹਿਣ ਲੱਗਾ ਸੱਜਣਾ ਮੈਨੂੰ ਵੀ ਦੱਸ ਫਿਰ ਇਹ ਆਨੰਦ ਮੈਨੂੰ ਕਿਵੇਂ ਆ ਭਾਈ ਮਨਸੁਖ ਫਿਰ ਆਪਣੀ ਪੂਜਾ ਕਰਾਉਣ ਨਹੀਂ ਬਹਿ ਗਏ ਰਾਹ ਦੱਸ ਦਿੱਤਾ ਕਹਿਣ ਲੱਗੇ ਪਿਆਰ ਉਹਦੇ ਨਾਲ ਕੀਤਾ ਸੀ ਉਹਨੇ ਬਾਂਹ ਫੜ ਕੇ ਆਪਣੇ ਬਣਾ ਲਏ ਪਿਆਰ ਉਹਦੇ ਨਾਲ ਕਰ ਤੇ ਤੈਨੂੰ ਵੀ ਬਾਂਹ ਫੜ ਕੇ ਆਪਣਾ ਬਣਾ ਲੇਗਾ ਕਹਿੰਦਾ ਮੈਂ ਲੱਭਾਂ ਕਿੱਥੋਂ ਪਿਆਰ ਕਿਵੇਂ ਕਰਾਂ ਭਾਈ ਮਨਸੁਖ ਹੱਸ ਪਏ ਕਹਿਣ ਲੱਗੇ ਮਹਾਰਾਜ ਸ਼ਿਵਨਾਭ ਜੇ ਪਿਆਰ ਕਰਕੇ ਪਿਆਰੇ ਨੂੰ ਲੱਭਣਾ ਪਿਆ ਫਿਰ ਕਾਹਦਾ ਪਿਆਰ ਕੀਤਾ ਤੂੰ ਪਿਆਰ ਕਰਕੇ ਪਿਆਰਾ ਆਪੇ ਖਿੱਚਿਆ ਤੁਰਿਆ ਪਿਆਰ ਵਿੱਚ ਇੰਨੀ ਖਿੱਚ ਪੈਦਾ ਕਰ ਉਹ ਆਪੇ ਤੈਨੂੰ ਲੱਭਦਾ ਫਿਰੇ ਤੂੰ ਉਹਨੂੰ ਲੱਭਣ ਨਾ ਜਾਵੇਂ ਬਲਕਿ ਤੈਨੂੰ ਉਹ ਲੱਭਦਾ ਫਿਰ ਐਸੀ ਚਿੰਗ ਲਾ ਦਿੱਤੀ ਐਸੀ ਰਚਨਾ ਰਚਤੀ ਉਸ ਰਾਜੇ ਦੇ ਅੰਦਰ ਧੰਨ ਗੁਰੂ ਨਾਨਕ ਖਿੱਚੇ ਚਲੇ ਗਏ ਰਾਜੇ ਸ਼ਿਵਨਾਭ ਦੇ ਪਿਆਰ ਨੇ ਗੁਰੂ ਨਾਨਕ ਸਾਹਿਬ ਨੂੰ ਸੰਗਲਾ ਦੀਪ ਖਿੱਚ ਲਏ ਕਿਤੇ ਉਹ ਪਿਆਰ ਕਰਨਾ ਸਾਨੂੰ ਵੀ ਆ ਜਾਏ ਜਾਂ ਇਹੋ ਜਿਹਾ ਪਿਆਰ ਕਰਨਾ ਸਾਨੂੰ

ਗਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਤਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ ਨਾਨਕ ਇਹਾ ਮੁਕਤ ਆ ਗਏ ਸੁਖ ਪਾਵੇ ਧਨਵੰਤਾ ਹੋਏ ਕਰ ਗਰਬਾਵੇ ਤ੍ਰਿਣ ਸਮਾਨ ਕਛ ਸੰਗ ਨ ਜਾਵੇ ਬਹੁ ਲਸਕਰ ਮਾਨਖ ਉਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਵਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੇ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾਕਾ ਮਿਟੇ ਅਭਿਮਾਨ ਸੋਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੇ ਹੋ ਤਾਰੇ ਸਰਮ ਪਾਵੇ ਸਗਲੇ ਵਿਰਧਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾਕਾ ਮਨ ਹੋਏ ਕਹ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਦੇ ਕਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਵੇਂ ਅਸਮਾਨ ਤੇ ਬੈਠਾ ਹੈ ਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।